ਕਹਿੰਦੇ ਕੋਲੇ ਪਾਪ ਪੜੇ ਤਿੰਨ ਉੱਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹ ਕਹਿੰਦੇ ਜੇ ਗੁਰੂ ਤੋਂ ਸਿੱਖ ਲਵੇ ਨਾ ਤੇ ਇਹ ਫਿਰ ਮਨੂਰ ਜਿਹੜਾ ਸੋਨਾ ਬਣ ਸਕਦਾ ਮਨ ਸਾਡਾ ਤੇ ਉਹਨੇ ਕੀ ਕਹਿਣਾ ਫਿਰ ਵੀ ਕੀ ਕਰੋ ਕਹਿੰਦੇ ਏਕ ਨਾਮ ਅੰਮ੍ਰਿਤੋ ਦੇਵੇ ਏਕ ਨਾਮ ਅੰਮ੍ਰਿਤੋ ਦੇਵੇ ਤਾਂ ਨਾਨਕ ਤ੍ਰਿਟਸ ਦੇਹ ਕਹਿੰਦੇ ਇਹ ਦੇਹ ਸਰੀਰ ਵੀ ਪ੍ਰਵਾਨ ਹੋ ਜੂਗਾ ਤੁਹਾਡਾ ਜਿਹੜੇ ਸਤਿਗੁਰ ਦੇ ਨਾਲ ਜੋੜ ਲੈਣਗੇ ਸੁਰਤੀ ਨੂੰ ਕਹੋ ਨਾਨਕ ਇਹ ਸਰੀਰ ਪ੍ਰਵਾਨ ਹੋ ਮਨ ਨੇ ਤਾਂ ਹੋਣਾ ਹੀ ਹੋਣਾ ਉਹਨੂੰ ਜਿਨ ਸਤਿਗੁਰ ਸਿਉ ਆਪਾਂ ਚਿੱਤ ਨਹੀਂ ਲਾਉਂਦੇ ਤਾਂ ਤਾਂ ਗੱਲ ਨਹੀਂ ਬਣਦੀ ਹੈਨਾ ਚਿੱਤ ਲੱਗਣ ਲਾਉਣਾ ਹੁੰਦਾ ਅੱਖਾਂ ਬੰਦ ਕਰਕੇ ਉਦੋਂ ਚਿੱਤ ਬਣਦਾ ਮਨ ਨਹੀਂ ਤੇ ਬਾਹਰ ਹੀ ਵੇਖੀ ਜਾਂਦਾ ਜਦੋਂ ਤੁਸੀਂ ਨੇਤਰ ਬੰਦ ਕਰ ਲਓਗੇ ਨਾ ਇੱਕ ਹੋ ਜਾਏਗਾ ਮਨ ਕੰਨਾਂ 'ਚ ਆ ਜਾਂਦਾ ਉਦੋਂ ਤੇ ਰਸਨਾ ਤੋਂ ਬੋਲੋ ਵਾਹ ਗੁਰੂ ਤੇ ਸੁਣੋ ਗਾ ਵੀ ਹੈ ਸੁਣੀਏ ਮਨ ਰੱਖੀਏ ਭਾਉ ਪਿਆਰ ਨਾਲ ਵਾਹਿਗੁਰੂ ਦੇ ਨਾਲ ਬੜੇ ਪਿਆਰ ਨਾਲ ਜੋੜ ਦਿਓ ਇਹਨੂੰ ਸੋਨਾ ਜੇ ਬਣਾਉਣਾ ਦੇ ਸਤਿਗੁਰ ਦੀ ਸ਼ਰਨ 'ਚ ਬੈਠੇ ਆਪਾਂ ਸਾਰੇ ਸਤਿਗੁਰ ਪਾਰਸ ਪਰਸਿਆਂ ਕੰਚਨ ਕਰੇ ਮਨੂਰ ਮਲੀਣਾ ਸਾਡੇ ਮਨੂਰ ਹੋਏ ਮਨ ਨੂੰ ਸਤਿਗੁਰੂ ਸੋਨਾ ਬਣਾ ਦੇਣਗੇ ਪਰ ਕੀ ਕਰੇ ਏਕ ਨਾਮ ਅੰਮ੍ਰਿਤੋ ਦੇਵੇ ਆਹ ਨਾਮ ਜਪਣਾ ਪੈਣਾ ਵਾ ਜਦੋਂ ਤੁਸੀਂ ਜਪੋਗੇ ਨਾ ਪਹਿਲਾਂ ਤੁਹਾਡੀ ਰਸਨਾ 'ਤੇ ਅੰਮ੍ਰਿਤ ਆਉਣਾ ਵਾ ਰਸਨਾ ਮਿੱਠੀ ਹੋਣ ਲੱਗ ਪੈਣੀ ਕਿਉਂਕਿ ਵਾਹਿਗੁਰੂ ਹੈ ਹੀ ਮਿੱਠਾ ਵਾ ਰਸਨਾ 'ਤੇ ਅੰਮ੍ਰਿਤ ਆਊਗਾ ਪਹਿਲਾਂ ਅਤੇ ਫਿਰ ਉਹ ਜਦੋਂ ਮਨ ਸੁਣਦਾ ਹੌਲੀ ਹੌਲੀ ਉਹਦੀ ਮੈਲ ਲਹਿੰਦੀ ਜਾਣੀ ਸਾਰੀ ਉਹਨੇ ਕੰਚਨ ਹੋਣਾ ਸ਼ੁਰੂ ਹੋ ਜਾਣਾ ਅਤੇ ਫਿਰ ਜਦੋਂ ਮੈਲ ਨਿਕਲ ਗਈ ਫਿਰ ਅੰਦਰੋਂ ਜਿਹੜਾ ਨਾਮ ਪ੍ਰਗਟ ਹੁੰਦਾ ਵਾ ਉਹਨੂੰ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਨੂੰ ਕਹਿੰਦੇ ਅੰਮ੍ਰਿਤ ਕਿਤੇ ਉਹ ਜਦੋਂ ਮਿਲ ਜਾਂਦਾ ਨਾ ਫਿਰ ਇਹ ਸੋਨਾ ਬਣ ਜਾਂਦਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਏ ਸਿੰਘ ਵੇਖੋ ਕਿੱਡੇ ਵੱਡਾ ਗਰੰਟੀ ਹੈ ਹੁਣ ਗਿਆਨ ਤੇ ਆ ਗਿਆ ਆਪਾਂ ਨੂੰ ਤੇ ਹੁਣ ਆਪਾਂ ਅਭਿਆਸ ਕਰੀਏ ਅਭਿਆਸ ਨਹੀਂ ਕਰਦੇ ਚੰਗੀ ਤਰ੍ਹਾਂ ਤੁਸੀਂ ਅੱਖਾਂ ਬੰਦ ਕਰਕੇ ਨਾ ਸਾਰੇ ਜਦੋਂ ਅੰਦਰ ਨੂੰ ਸਾਹ ਜਾਂਦਾ ਵਾਹ ਸ਼ਾਰਟ 'ਚ ਬੋਲਿਆ ਕਰੋ ਰਲ ਕੇ ਅਤੇ ਬਾਹਰ ਨੂੰ ਗੁਰੂ ਅੱਖਾਂ ਬੰਦ ਕਰਕੇ ਸੁਣੀ ਜਾਓ ਬਾਰੰਗ ਬਾਰ ਬਾਰ ਪ੍ਰਭ ਜ ਅੰਮ੍ਰਿਤ ਰਸਨਾ 'ਤੇ ਆਉਣਾ ਸ਼ੁਰੂ ਹੋ ਜਾਏਗਾ ਪੀ ਅੰਮ੍ਰਿਤ ਮਨ ਤੰਤਰ ਪੀ ਮਨ ਵੀ ਅਤੇ ਤਨ ਵੀ ਦੋਵੇਂ ਇਹ ਧੁੱਪਣੇ ਸ਼ੁਰੂ ਹੋ ਜਾਂਦੇ ਜਦੋਂ ਅਸੀਂ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਕੋਇਲੇ ਕੀ ਪਾਪ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਮਨ ਇੱਦਾਂ ਸੜਦਾ ਵਾ ਇਹ ਪਾਪਾਂ ਦੀ ਕਈ ਜਨਮਾਂ ਦੀ ਮੈਲ ਲਈ ਫਿਰਦਾ ਹੈ ਨਾ ਪਿਆ ਮਨੂਰ ਕੰਚਨ ਫਿਰ ਹੋਵੇ ਇਸ ਮਨੂਰ ਹੋਏ ਮਨ ਨੂੰ ਅਸੀਂ ਸੋਨਾ ਬਣਾ ਦੇਣਾ ਸਤਿਗੁਰ 'ਚ ਇੰਨੀ ਸ਼ਕਤੀ ਹੈ ਜੇ ਗੁਰ ਮਿਲੇ ਤਨੇਹ ਜੇ ਗੁਰੂ ਦੀ ਗੱਲ ਮੰਨ ਲਈਏ ਤਾਂ ਹਾਂ ਅਤੇ ਉਹ ਕੀ ਕਹਿੰਦਾ ਵਾ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਅਗਨ ਉੱਥੇ ਪੁੱਛਣੀ ਸ਼ੁਰੂ ਹੋ ਜਾਣੀ ਚੰਦਨ ਚਾਂਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ ਕਹਿੰਦੇ ਭਾਵੇਂ ਤੁਸੀਂ ਠੰਡੀਆਂ ਪਹਾੜਾਂ 'ਤੇ ਚਲੇ ਜਾਓ ਸਿਆਲ ਦੀ ਰੁੱਤ ਹੋਵੇ ਚੰਦਰਮਾ ਦੀ ਚਾਨਣੀ ਹੋਵੇ ਇਹ ਸਾਰੇ ਠੰਡੇ ਮੰਨੇ ਗਏ ਪਰ ਮਨ ਕਿੱਦਾਂ ਠੰਡਾ ਹੋਊਗਾ ਕਿਤੇ ਸੀਤਲ ਥੀਵੇਂ ਨਾਨਕਾ ਜਪੰਦੜੋ ਹਰਨਾਮ ਵਾਹਿ ਗੁਰੂ ਵਾਹਿ ਗੁਰੂ

ਗੁਰੂ ਇੱਕ ਮਨ ਹੋ ਕੇ ਅੱਖਾਂ ਬੰਦ ਕਰਕੇ ਮਨ ਨੂੰ ਜੋੜ ਕੇ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਦੇ ਨਾਲ ਜੋੜੋ।

ਵਾਹਿਗੁਰੂ ਫਿਰ ਗੁਰਮੁਖ ਕਈ ਨਵੇਂ ਆਏ ਨੇ ਅੱਜ ਸਤਿਗੁਰਾਂ ਨੇ ਇਹ ਹੁਕਮ ਕੀਤਾ ਹਰ ਬਿਸਰਤ ਸਦਾ ਖੁਆਰੀ ਹਰ ਬਿਸਰਤ ਹਰ ਕਿਹਾ ਵਾਹਿਗੁਰੂ ਜੀ ਨੂੰ ਕਹਿੰਦੇ ਜਿਹੜੇ ਉਹਨੂੰ ਯਾਦ ਨਹੀਂ ਨਾ ਕਰਦੇ ਭੁੱਲ ਜਾਂਦੇ ਆ ਖੁਆਰ ਹੁੰਦੇ ਆ ਹਰ ਬਿਸਰਤ ਸਦਾ ਖੁਆਰੀ ਅਤੇ ਤੁਸੀਂ ਕੀ ਕਰ ਰਹੇ ਹੋ ਸਿਮਰਨ ਸਿਮਰਨ ਦਾ ਮਤਲਬ ਹੁੰਦਾ ਯਾਦ ਕਰਨਾ ਤਾਂ ਹੀ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਸਿਮਰਨ ਸਾਡਾ ਮਨ ਕਰਦਾ ਰਹਿੰਦਾ ਵਾ ਅਮਾਇਆ ਦਾ ਪਰ ਅਸੀਂ ਉੱਚਾ ਸਿਮਰਨ ਕਰਨਾ ਵਾਹਿਗੁਰੂ ਦਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਇਹ ਸਿਮਰਨ ਕਰਨ ਨਾਲ ਇਹ ਮਨ ਸ਼ਾਂਤ ਹੁੰਦਾ ਪ੍ਰਭ ਕੈ ਸਿਮਰਨ ਗਰਭ ਨਾ ਵਸੈ ਪ੍ਰਭ ਕੈ ਸਿਮਰਨ ਦੁੱਖ ਜਮ ਨਸੇ ਸਿਮਰ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਉਹ ਕੱਲ ਕਲੇਸ਼ ਜਿਹੜੇ ਆ ਉਹ ਪੰਜ ਚੋਰ ਪਾਉਂਦੇ ਸਾਡੇ ਅੰਦਰ ਉਹ ਅਗਨ ਹੈ ਜਿਹਦੇ ਵਿੱਚ ਸਾਡਾ ਮਨ ਸੜ ਰਿਹਾ ਉਹਦੇ ਤੋਂ ਬਚਾਉਣ ਦਾ ਤਰੀਕਾ ਸਤਿਗੁਰੂ ਸਾਨੂੰ ਦੱਸ ਰਹੇ ਨੇ ਅੱਜ ਜਿਹੜਾ ਹੁਕਮਨਾਮਾ ਸਾਹਿਬ ਹਰ ਬਿਸਰਤ ਸਦਾ ਖੁਆਰੀ ਕਹਿੰਦੇ ਜੇ ਉਹਨੂੰ ਭੁੱਲੇ ਰਹੇ ਨਾ ਤੁਸੀਂ ਖੁਆਰ ਹੋ ਜਾਓਗੇ ਹੈਨਾ ਖੁਆਰ ਕਿੱਧਰ ਹੋ ਜਾਓਗੇ ਸਜ਼ਾ ਮਿਲੂਗੀ ਮਸਾਂ ਤਾਂ ਕਿਤੇ ਮਾਨਸ ਜਨਮ ਮਿਲਿਆ ਫਿਰ ਸਜ਼ਾ ਕੀ ਦਿੰਦੇ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਇਸ ਲਈ ਸਤਿਗੁਰੂ ਸਾਨੂੰ ਸਾਵਧਾਨ ਕਹਿੰਦੇ ਆ ਵੀ ਜੇ ਮਾਨਸ ਜਨਮ ਮਿਲ ਗਿਆ ਭਾਈ ਪ੍ਰਾਪਤ ਮਾਨੁੱਖ ਦੇ ਹੋਰੀ ਆ ਦੇ ਹੋਰੀ ਹੁੰਦਾ ਬੋਡੀ ਦੇਹੀ ਭਾਈ ਪ੍ਰਾਪਤ ਮਾਨੁੱਖ ਦੇ ਹੋਰੀ ਆ ਕਦੇ ਲਈ ਮਿਲੀ ਹੈ ਗੋਬਿੰਦ ਮਿਲਣ ਕੀ ਵਾਹਿਗੁਰੂ ਜੀ ਨੂੰ ਮਿਲਣ ਦਾ ਸਮਾਂ ਵਾ ਇਹ ਜੇ ਨਾ ਮਿਲੇ ਫਿਰ ਜੂਨਾ ਜਾ ਭੇਜ ਦੇਣਾ ਉਹਨੂੰ ਜਿੱਥੋਂ ਆਏ ਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆਂ ਦੀ ਟਰਨ ਵਾਰੀ 84 ਲੱਖ ਜੂਨਾ ਕੱਟ ਕੇ ਆਉਂਦੀ ਵਾਰੀ ਅਤੇ ਫਿਰ ਸਤਿਗੁਰੂ ਕਹਿੰਦੇ ਕਰਨਾ ਕੀ ਆ ਕਹਿੰਦੇ ਜਦੋਂ ਸੰਗਤ 'ਚ ਬਹਿੰਦੇ ਹੋ ਨਾ ਜਾ ਕੇ ਸਿਮਰਨ ਕਰਿਆ ਕਰੋ ਅਵਰ ਕਾਜ ਤੇਰੇ ਕਿਤੇ ਨਾ ਕਾਮ ਅੱਗੇ ਬੋਲੋ ਸਾਰੇ ਹਾਂ ਸੰਗਤ 'ਚ ਬੈਠ ਕੇ ਨਾਮ ਜਪਣਾ ਹੁੰਦਾ ਹੁਣ ਸੰਗਤ 'ਚ ਤੁਸੀਂ ਸਾਰੇ ਬੈਠੇ ਹੋ ਕਈ ਬੋਲਦੇ ਨੀਗੇ ਉਹਨਾਂ ਨੀਗੇ ਸਿਮਰਨ ਕਰਨਾ ਗੁਰੂ ਦਾ ਹੁਕਮ ਨਹੀਂ ਮੰਨਣਾ ਫਿਰ ਸਤਿਗੁਰੂ ਕਹਿੰਦੇ ਜੀਵਨ ਸਾਡਾ ਇੱਦਾਂ ਦਾ ਹੋ ਜਾਣਾ ਵਾ ਜਿੱਦਾਂ ਇੱਕ ਜ਼ਹਿਰੀ ਸੱਪ ਹੁੰਦਾ ਵਾ ਘਰ ਦੇ ਵਿੱਚ ਵੀ ਲੜਦੇ ਰਹੋਗੇ ਬਾਹਰ ਕੰਮ 'ਤੇ ਜਾਓਗੇ ਉੱਥੇ ਦੁਬਧਾ ਈਰਖਾ ਦੁਆਇਸ਼ ਵਿੱਚ ਲੜਦੇ ਰਹੋਗੇ ਹੈ ਨਾ ਬਿਨ ਸਿਮਰਨ ਜਿਉਂ ਜੀਵਨ ਬਲਣਾ ਸਰਪ ਜੈਸੇ ਆਰ ਜਾ ਉਹ ਲੰਬੀ ਉਮਰ ਵਾਲਾ ਸੱਪ ਕਈ ਸੈਂਕੜੇ ਸਾਲ ਖਾ ਖਾ ਕੇ ਮੋਟਾ ਹੋ ਗਿਆ ਅਤੇ ਜ਼ਹਿਰ ਬੜਾ ਉਹ 'ਚ ਕਿਤੇ ਉਹ ਜੀਵਨ ਹੋ ਜਾਣਾ ਸਾਡਾ ਵੀ ਉਹ ਸੱਪ ਵਾਂਗੂ ਸਾਡੇ ਮਨ ਨੇ ਜ਼ਹਿਰ ਛੱਡੀ ਜਾਣਾ ਜ਼ਹਿਰ ਖਤਮ ਨਹੀਂ ਹੋਣਾ ਇਹਦਾ ਜੇ ਸਿਮਰ ਨਾ ਕੀਤਾ ਬਿਨ ਸਿਮਰਨ ਜਿਉਂ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੋਗੋ ਹਾਰ ਇਹਦੇ ਫਿਰ ਵੀ ਹਾਰ ਕੇ ਜਾਊਗਾ ਭਾਵੇਂ ਜਿੰਨੀ ਮਰਜ਼ੀ ਲੰਮੀ ਉਮਰ ਹੋ ਜਾਵੇ ਅਤੇ 9 ਖੰਡਾਂ ਦਾ ਇਹਨੂੰ ਰਾਜ ਮਿਲ ਜਾਵੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਨਾਲ ਚੱਲੇ ਸਭ ਕੋਈ ਚੰਗਾ ਨਾਉਂ ਇੱਥੇ ਤਾਂ ਚੌਧਰੀ ਬਣਿਆ ਫਿਰਦਾ ਚੰਗਾ ਨਾਉਂ ਰਖਾਏ ਕੇ ਜਸ ਕੀਰਤ ਜਗ ਲੇ ਪਰ ਕਹਿੰਦੇ ਜੇ ਤਿਸ ਨਦਰ ਨਾ ਆਵੇ ਅਤੇ ਬਾਤ ਨਾ ਪੁੱਛੇ ਉੱਥੇ ਕਿਸੇ ਤੁਹਾਡੀ ਗੱਲ ਨਹੀਂ ਸੁਣਨੀ ਜਮਾਂ ਨੇ ਅਤੇ ਉਹਨਾਂ ਕਰਨਾ ਕੀ ਹੈ ਸਜ਼ਾ ਦੇ ਕੇ ਕੀੜਿਆਂ ਦੇ ਵਿੱਚ ਕੀੜਾ ਬਣਾ ਦੇਣਾ ਕੀੜਾ ਹੁੰਦਾ ਸੱਪ ਸੱਪ ਨੂੰ ਆਪਾਂ ਕੀੜਾ ਵੀ ਕਹਿੰਦੇ ਹਾਂ ਉਹਨੂੰ ਜਦੋਂ ਸੱਟ ਲੱਗਦੀ ਉਹਦੇ 'ਚ ਕੀੜੇ ਪੈ ਜਾਂਦੇ ਕਹਿੰਦੇ ਆਹ ਜਨਮ ਮਿਲਣਾ ਵੀ ਉਹ ਕਿੱਡੀ ਵੱਡੀ ਗੱਲ ਕੀਟਾਂ ਅੰਦਰ ਕੀਟ ਕਰ ਦੋਸ਼ ਇਹ ਲਾਉਂਦੇ ਫਿਰ ਵਾਹਿਗੁਰੂ ਜੀ ਵੀ ਤੈਨੂੰ ਇੰਨਾ ਸੋਹਣਾ ਜਨਮ ਦਿੱਤਾ ਸੀਗਾ
ਤੇ ਗੁਰਮੁਖ ਕਿਉਂ ਨਹੀਂ ਬਣਿਆ? ਮਾਂ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਤੇ ਅੱਜ ਕੀ ਲਿਖਿਆ? ਕਿਤੇ ਅੰਤ ਚਲੋ ਚੱਲੇ ਗੋ ਹਾਰੀ, ਵੀ ਤੂੰ ਜੀਵਨ ਦੀ ਬਾਜ਼ੀ ਹਾਰ ਕੇ ਨਾ ਕਿਤੇ ਚਲੇ ਜਾਵੀਂ। ਤੈਨੂੰ ਇੰਨੇ ਸੋਹਣੇ ਸਤਿਗੁਰੂ ਮਿਲੇ ਆ, ਪੈਰ ਪੈਰ 'ਤੇ ਸਾਨੂੰ ਗਿਆਨ ਦੇ ਕੇ ਸਿੱਧੇ ਰਾਹ ਪਾ ਰਹੇ ਆ, ਪਰ ਕਰਨਾ ਇੱਕੋ ਹੀ ਕੰਮ ਲਈ ਕਹਿੰਦੇ। ਕੋਈ ਵੀ ਸ਼ਬਦ ਪੜ੍ਹ ਲਿਓ ਤੁਸੀਂ, ਇੱਕੋ ਹੀ ਕੰਮ ਕਰਨ ਲਈ ਕਹਿੰਦੇ ਆ, ਗੁਰਪ੍ਰਸਾਦ ਜਪ, ਇੱਕੋ ਹੀ ਵਾਰ ਵਾਰ। ਅਤੇ ਉਹ ਹੀ ਸਾਡੀ ਸਮਝ ਨਹੀਂ ਆਉਂਦਾ ਕੀ ਕਹਿੰਦੇ ਆ, ਗੁਰਪ੍ਰਸਾਦ ਜਪ। ਜਪ ਕਿਹਨੂੰ? ਉਹ ਸੱਚ ਨੂੰ ਜਿਹਨੂੰ ਵਾਹਿਗੁਰੂ ਕਿਹਾ ਗੁਰੂ ਨਾਨਕ ਸਾਹਿਬ ਦੇ ਘਰ। ਜਪ ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ, ਜਿਹੜਾ ਸਦਾ ਰਹਿਣ ਵਾਲਾ ਵਾ ਉਹਨੂੰ ਜਪ। ਅਤੇ ਉਹਨੂੰ ਆਪਾਂ ਕਹਿੰਦੇ ਹਾਂ ਵਾਹ, ਕਿੰਨਾ ਕੁ ਔਖਾ ਕਿਤੇ, ਪਰ ਗੁਰੂ ਨਾਨਕ ਸਾਹਿਬ ਕਿਤੇ ਬੜਾ ਔਖਾ ਵਾ। ਉੱਦਾਂ ਗੱਲਾਂ ਕਰਨੀਆਂ ਆਉਣੀਆਂ ਆਪਾਂ ਚੁੱਪ ਨਹੀਂ ਕਰਦੇ, ਪਰ ਵਾਹਿਗੁਰੂ ਨਹੀਂ ਮੂੰਹ ਚੋਂ ਨਿਕਲਦਾ। ਵਡਭਾਗੀਆਂ ਵਾਹੋ ਵਾਹੋ ਮੂੰਹੋਂ ਕਢਾਵੇ, ਉਹ ਵੱਡੇ ਭਾਗਾਂ ਵਾਲੇ ਜਿਹੜੇ ਮੂੰਹ ਚੋਂ ਬੋਲਦੇ ਵਾਹ ਗੁਰੂ। ਵਡਭਾਗੀਆਂ ਵਾਹੋ ਵਾਹੋ ਮੂੰਹ, ਵੱਡੇ ਭਾਗਾਂ ਵਾਲੇ ਜਿਹੜੇ ਵਾਹ ਵਾਹ ਕਰਦੇ ਆ, ਵਾਹੋ ਵਾਹੋ ਕਰੇ ਸੇ ਜਨ ਸੋਹਣੇ, ਬੜੇ ਸੁੰਦਰ ਲੱਗਦੇ ਆ। ਵਾਹੋ ਵਾਹੋ ਕਰੇ ਸੇ ਜਨ ਸੋਹਣੇ, ਤਿਨਕੋ ਪਰਜਾ ਪੂਜਣ ਆਈ, ਆਖਾਂ ਜੀਵਾਂ ਵਿਸਰੇ ਮਰਗ। ਆਖਣਾ ਕੀ? ਵਾਹਿਗੁਰੂ, ਇਹ ਜੀਵਨ ਆ ਸਾਡਾ, ਆਖਾਂ ਜੀਵਾਂ। ਅਤੇ ਜੇ ਵਿਸਰ ਨਹੀਂ ਜਾਪਦੇ ਤਾਂ ਮਰੇ ਹੋਏ ਤੁਰੇ ਫਿਰਦੇ ਹਾਂ, ਵਿਸਰੇ ਮਰ ਜਾਊਂ। ਅੱਗੇ ਕੀ ਲਿਖਿਆ ਜੀ? ਔਖਾ ਵਾ, ਜੇ ਲੱਗ ਪਏ ਤਾਂ ਫਿਰ ਪ੍ਰੈਕਟਿਸ ਹੋ ਜਾਣੀ ਹੈ ਨਾ, ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ। ਤੁਸੀਂ ਪਰਫੈਕਟ ਹੋ ਜਾਣਾ, ਫਿਰ ਉੱਠਦੇ ਆ ਬਹਿੰਦੇ ਆ ਤੁਸੀਂ ਭੁੱਲਣਾ ਹੀ ਨਹੀਂ ਗਾ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ, ਬੋਲੋ ਜਸ ਜਿਹ ਬਾਧਣ ਰਾਤ, ਪ੍ਰਭ ਆਪਣੇ ਜਨ ਕਿੰਨੀ ਦਾ। ਮੈਂ ਐਸੀ ਬਖਸ਼ਿਸ਼ ਕਰ ਲੈਣੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਹਜ਼ੂਰੀ 'ਚ ਆਇਓ। ਕਹਿੰਦੇ ਫਿਰ ਭਗਤੀ ਦੇ ਲੱਗ ਜਾਂਦੇ ਹੋ, ਕਰੇ ਭਗਤ ਆਤਮਕ ਚਾਏ, ਪ੍ਰਭ ਆਪਣੇ ਸਿਉ ਆਓ ਸਮਾ ਕੇ ਵੇਖੀਏ ਵਾਹਿਗੁਰੂ 'ਚ। ਵਾਹਿਗੁਰੂ।

Grün, Hüan, Grün.

Guru. Terima kasih.

ਇਹ ਹੈ ਪ੍ਰੈਕਟੀਕਲ। ਗੁਰਬਾਣੀ ਗੁਰੂ ਜੀ ਨੂੰ ਕਮਾਉਣਾ, ਜੋ ਕਹਿ ਰਹੇ ਨੇ ਉਹ ਕਰਨਾ ਪੈਣਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਨ। ਆਪਾਂ ਸਾਰੇ ਸੇਵਕ ਹੈ। ਪ੍ਰਤੱਖ ਗੁਰੂ ਨਿਸਤਾਰੇ, ਕਿਤੇ ਪ੍ਰਤੱਖ ਸਤਿਗੁਰੂ ਤੁਹਾਡੇ ਜੀਵਨ ਨੂੰ ਸਫਲ ਕਰ ਦੇਣਗੇ। ਅੱਜ ਹੁਕਮਨਾਮਾ ਸਾਹਿਬ ਤੁਸੀਂ ਸਾਰਿਆਂ ਨੇ ਪੜ੍ਹਿਆ ਨਾ, ਅਤੇ ਸ਼ੁਰੂ ਕਿੱਥੋਂ ਕੀਤਾ? ਜਿਹੜੇ ਸਿਮਰ ਨਹੀਂ ਕਰਦੇ ਉਹਨਾਂ ਦਾ ਜਿਹੜਾ ਮਨ ਹੈ ਉਹ ਜ਼ਹਿਰ ਨਾਲ ਭਰੇ ਸੱਪ ਵਾਂਗੂੰ ਸੜਦਾ ਰਹਿੰਦਾ। ਬਿਨ ਸਿਮਰਨ ਜਿਉਂ ਜੀਵਨ ਬਲਣਾ, ਬਲਣਾ ਦਾ ਮੱਚਣਾ। ਅਤੇ ਕਿਵੇਂ? ਸਰਪ ਜੈਸੇ ਆਰਜਾ, ਵੱਡੀ ਆਰਜਾਰੀ ਦਾ ਲੰਮੀ ਉਮਰ ਦੇ ਸੱਪਾਂ ਦੀ, ਜਿਹੜੇ ਵੱਡੇ ਹੁੰਦੇ ਆ ਨਾ ਅਰਜਾਰੀ ਸੱਪ ਜਿਹਨੂੰ ਕਹਿੰਦੇ, ਉਹਦੀ ਉਮਰ ਬੜੀ ਲੰਮੀ ਹੁੰਦੀ ਹੈ, ਸੈਂਕੜੇ ਸਾਲ। ਤਾਂ ਉਹ ਕਿਸੇ ਪਹਾੜ ਦੀ ਖੱਡ 'ਚ ਬਹੁਤ ਮੋਟੇ ਹੋ ਜਾਂਦੇ, ਤੁਰਿਆ ਵੀ ਨਹੀਂ ਜਾਂਦਾ ਉਹਨਾਂ ਨੂੰ, ਪਰ ਜ਼ਹਿਰ ਬੜਾ ਹੁੰਦਾ। ਉਹਦੇ ਨਾਲ ਤੁਲਨਾ ਕੀਤੀ ਇਹ ਸੱਪ ਸਾਡੀ ਮਨ ਦੀ। ਕਿਤੇ ਜੇ ਸਿਮਰ ਨਾ ਕੀਤਾ ਤੁਸੀਂ, ਇਹ ਪੰਜਾਂ ਚੋਰਾਂ ਦੀ ਅਗਨ ਨੇ ਤੁਹਾਡੇ ਮਨ ਨੂੰ ਮਨੂਰ ਬਣਾ ਦੇਣਾ ਵਾ, ਸਾੜ ਦੇਣਾ ਵਾ। ਇਹ ਅਗਨਾਂ ਨੇ ਹੰਸ ਹੇਤ ਲੋਭ, ਹੰਸ ਹੁੰਦੀ ਹੋਮੇ, ਹੇਤ ਤੁਹਾਨੂੰ ਪਤਾ ਹੀ ਹੈ, ਲੋਭ ਕੋਪ, ਹੇਤ ਮੋਹ ਨੂੰ ਕਹਿੰਦੇ, ਲੋਭ ਦੀ ਅੱਗ, ਕ੍ਰੋਧ ਦੀ ਅੱਗ, ਕੋਪ ਹੁੰਦਾ ਕ੍ਰੋਧ। ਤੁਸੀਂ ਵੇਖੋ ਜਦੋਂ ਕਿਸੇ ਨੂੰ ਕ੍ਰੋਧ ਆਉਂਦਾ ਉਹਦਾ ਚਿਹਰਾ ਹੀ ਵਿਗੜ ਜਾਂਦਾ, ਅਤੇ ਮਨ ਦਾ ਹੀ ਹਾਲ ਹੁੰਦਾ। ਜਿਹੜਾ ਕ੍ਰੋਧ ਜਿਹਨੂੰ ਆਉਂਦਾ ਨਾ, ਉਹਦੀ ਸ਼ਕਲ ਵਿਗੜ ਜਾਂਦੀ ਹੈ, ਇੰਨੀ ਅੱਗ ਉਹਦੇ ਅੰਦਰ ਹੁੰਦੀ, ਮੱਚ ਜਾਂਦੀ। ਇਹ ਅਗਨ ਦ੍ਰਿਸ਼ਟਮਾਨ 'ਚ ਨਹੀਂ ਦਿਸਦੀ, ਦੁਨਿਆਵੀ ਅੱਗ ਤਾਂ ਆਪਾਂ ਵੇਖ ਲੈਂਦੇ ਨੇ, ਪਰ ਇਹ ਜ਼ਿਆਦਾ ਖਤਰਨਾਕ ਹੈ ਦ੍ਰਿਸ਼ਟਮਾਨ ਅਗਨ ਨਾਲੋਂ। ਉਹ ਤਾਂ ਪਾਣੀ ਨਾਲ ਬੁੱਝੇਗੀ, ਇਹ ਬੁੱਝਦੀ ਹੈ ਨਾਮ ਦੇ ਨਾਲ, ਅਤੇ ਨਾਮ ਆਪਾਂ ਜਪਦੇ ਨਹੀਂ ਬਿਨ ਸਿਮਰਨ, ਸਿਮਰਨ ਨਹੀਂ ਕਰਦੇ, ਤਾਂ ਤਾਂ ਉਹਨਾਂ ਲਿਖਿਆ। ਇਹਦੇ ਜਿਹੜੇ ਸਿਮਰ ਨਹੀਂ ਕਰਦੇ ਉਸ ਜ਼ਹਿਰੀ ਸੱਪ ਵਾਂਗੂੰ ਸੜਦੇ ਬਲਦੇ ਰਹਿੰਦੇ। ਬਿਨ ਸਿਮਰਨ ਜਿਉਂ, ਤੁਸੀਂ ਸਿਮਰਨ ਕਰ ਰਹੇ ਹੋ, ਤੁਸੀਂ ਮੰਨ ਲਈ ਗੱਲ, ਅਤੇ ਸੁੱਖ ਮਿਲਣਾ ਸ਼ੁਰੂ ਹੋ ਗਿਆ। ਸਿਮਰੋ ਸਿਮਰ ਸਿਮਰ, ਮਨ ਸੁਖੀ ਹੋ ਗਿਆ, ਸੁੱਖ ਪਾਓ। ਤੋ ਕੱਲ ਕਲੇਸ਼ ਅਗਨ, ਕੱਲ ਕਲੇਸ਼ ਤਨ ਮਾਹੇ ਮਟਾਓ। ਇਹ ਵੀ ਮਿਟ ਸਕਦੀ ਹੈ ਮਨ ਦੀ ਅਗਨ, ਪਰ ਇਹਦੀ ਦਵਾਈ ਨਾਮ ਆ ਅੰਮ੍ਰਿਤ। ਏਕ ਨਾਮ ਅੰਮ੍ਰਿਤ ਉਹ ਦੇਵੇ, ਅਤੇ ਦੇਣਾ ਕਿੰਨੇ ਆ ਜਿਹਦਾ ਨਾਮ ਜਪੋਗੇ, ਉਹ ਅੰਮ੍ਰਿਤ ਦਿੰਦਾ। ਫਿਰ ਆਪਾਂ ਪਹਿਲਾਂ ਵੀ ਉਦਾਹਰਨ ਲਈ ਆ ਨਾ, ਵੀ ਬੜੀਆਂ ਚੀਜ਼ਾਂ ਠੰਡੀਆਂ ਮੰਨੀਆਂ ਗਈਆਂ ਨੇ, ਚੰਦਨ ਠੰਡਾ ਮੰਨਿਆ ਗਿਆ। ਚੰਦਨ ਜੇ ਤੁਸੀਂ ਚੰਦਨ ਮੱਥੇ 'ਤੇ ਲਾ ਲਓ ਤਾਂ ਗੁੱਸਾ ਆਉਣਾ ਹਟ ਜਾਂਦਾ, ਨਹੀਂ ਨਾ ਆਉਣਾ ਹਟਦਾ। ਚੰਦਨ ਬੜਾ ਠੰਡਾ ਹੁੰਦਾ, ਚੰਦਰਮਾ ਦੀ ਚਾਨਣੀ ਬੜੀ ਠੰਡੀ ਹੈ। ਚੰਦਨ ਚੰਦ ਨਾ ਸਰਦ ਰੁੱਤ, ਸਿਆਲ ਦੀ ਠੰਡ ਬੜੀ ਹੁੰਦੀ ਹੈ, ਸਿਆਲ 'ਚ ਕ੍ਰੋਧ ਹਟ ਜਾਂਦਾ, ਅੰਦਰ ਦੀ ਅਗਰ ਨਹੀਂ ਮਿਟਦੀ। ਇਹ ਬਾਹਰਲੀ ਠੰਡ ਜਿੰਨੀ ਮਰਜ਼ੀ ਹੋਵੇ, ਤਾਂ ਹੀ ਸਤਿਗੁਰਾਂ ਉਦਾਹਰਣਾਂ ਦਿੱਤੀਆਂ ਨਾ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ। ਕਾਮ ਕਹਿੰਦੇ ਅਗਰ ਸਾੜੇ ਨੂੰ, ਬਿਨ ਸਿਮਰਨ ਜਿਉਂ ਜੀਵਨ ਬਲਣਾ, ਉਹਨੂੰ ਕਾਮ ਵੀ ਲਿਖਿਆ, ਕਿਹਦੇ ਕਾਮ ਨਹੀਂ ਮਿਟਦਾ। ਪਰ ਅੱਗੇ ਦੱਸਿਆ ਸੀਤਲ ਕਿੱਦਾਂ ਹੁੰਦਾ ਮਨ, ਸੀਤਲ ਥੀਵੇ ਨਾਨਕਾ ਜਪਨ ਤੜੋ ਹਰ ਨਾਮ। ਆ ਜਿਹੜੇ ਜਪ ਰਹੇ ਇਹਨੇ ਠੰਡਾ ਕਰ ਦੇਣਾ ਮਨ, ਕਿਉਂਕਿ ਹੈ ਹੀ ਕੱਲ ਤਾਤੀ ਠੰਡਾ ਹਰ ਨਾਮ। ਕਲਯੁਗ ਦੀ ਅਗਨ ਬੜੀ ਤਤੀ ਹੈ। ਹੁਣੇ ਆਪਾਂ ਪੜ੍ਹਿਆ ਸੀ ਨਾ, ਪੰਚ ਅਗਨ ਤਿਸ ਲਾਗ ਰਹੇ, ਹੈ ਨਾ। ਮਨ ਜਿਹਨੂੰ ਕਹਿੰਦੇ ਕਾਇਆ ਆਰਣ, ਮਨ ਵਿੱਚ ਲੋਹਾ, ਜਿਵੇਂ ਲੋਹਾ ਆਪਾਂ ਆਰਣ ਦੇ ਵਿੱਚ ਪਾ ਕੇ ਉਹਨੂੰ ਗਰਮ ਕਰਦੇ ਹਾਂ, ਇਹ ਉਧਾਰ ਦਿੱਤੀ ਹੈ। ਅਤੇ ਸੰਨੀ ਨੇ ਫੜਿਆ ਹੋਇਆ, ਚਿੰਤਾ ਨੇ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਤਗਨ ਤਿਤ ਲਾਗ ਰਹੇ, ਕੋਲੇ ਪਾਪ ਪੜੇ ਤਿਸ ਉੱਪਰ,
ਮਨ ਜਲਿਆ ਸੰਨੀ ਚਿੰਤ ਪਈ। ਸੰਨੀ ਕੀ ਕਰਦੀ ਹੈ, ਇੱਦਾਂ ਇੱਦਾਂ ਫੜ ਕੇ ਨਾ ਲੁਹਾਰ ਉਹ ਕੋਲਿਆਂ ਦੇ ਉੱਤੇ, ਕਦੀ ਇੱਧਰੋਂ ਸਾੜਦਾ ਲੋਹੇ ਨੂੰ, ਕਦੀ ਇੱਧਰੋਂ ਸਾੜਦਾ, ਲਾਲ ਕਰ ਦਿੰਦਾ। ਅਤੇ ਸੰਨੀ ਜਿਹੜੀ ਚਿੰਤਾ ਵਾ ਸਾਡੇ ਅੰਦਰ, ਉਹ ਇਹੋ ਕੰਮ ਕਰਦੀ ਸਾਡੇ ਮਨ ਨੂੰ। ਅਗਨਾ ਪੰਜ ਨੇ, ਹੰਸ ਹੇਤ ਲੋਭ ਕੋਪ, ਇਹ ਪੰਜੇ ਅਗਨਾ ਲੱਗੀਆਂ ਹੋਈਆਂ ਨੇ ਅਤੇ ਚਿੰਤਾ ਦੀ ਸੰਨੀ ਬਣੀ ਪਈ ਆ, ਅਤੇ ਇਹ ਫਿਰ ਸੜ ਸੜ ਕੇ ਮਨ ਮਨੂਰ ਹੋ ਗਿਆ। ਮਨੂਰ ਆਪਾਂ ਹੁਣੇ ਸਮਝਿਆ ਨਾ, ਮਨੂਰ ਦਾ ਦਰਿਆਵੀ ਜਿਹੜਾ ਲੋਹਾ ਮਨੂਰ ਹੋ ਜਾਂਦਾ, ਉਹਦਾ ਇਲਾਜ ਨਹੀਂ ਕੋਈ ਵੀ, ਉਹ ਕਿਸੇ ਕੰਮ ਨਹੀਂ ਆਉਂਦਾ। ਪਰ ਕਹਿੰਦੇ ਜੇ ਸਤਿਗੁਰੂ ਮਿਲ ਜਾਵੇ ਨਾ, ਜਿਹਨਾਂ ਦੀ ਸ਼ਰਨ 'ਚ ਬੈਠੇ ਹੋ ਤੁਸੀਂ, ਸਤਿਗੁਰੂ ਪਾਰਸ ਪਰਸਿਆਂ, ਸਤਿਗੁਰੂ ਪਾਰਸ ਪਰਸਿਆਂ, ਕੰਚਨ ਕਰੇ ਮਨੂਰ ਮਲੀਣਾ, ਇਹ ਮਨ ਮਨੂਰ ਹੋਏ ਨੂੰ ਵੀ ਸੋਨਾ ਬਣਾ ਦਿੰਦਾ। ਲਿਖਿਆ ਨਾ ਉਹਨਾਂ ਨੇ ਕਿ ਜੇ ਕਿਤੇ ਗੁਰੂ ਮਿਲ ਜਾਵੇ, ਜੇ ਕਿਤੇ ਗੁਰੂ ਮਿਲ ਜਾਏ ਭਇਆ ਮਨੂਰ ਕੰਚਨ ਫਿਰ ਹੋਵੇ, ਇਹ ਮਨ ਜਿਹੜਾ ਸੜਿਆ ਮਨੂਰ ਹੋ ਗਿਆ, ਜੇ ਕਿਤੇ ਇਹ ਗੁਰੂ ਕੋਲ ਆ ਜਾਵੇ ਤਾਂ ਗੁਰੂ ਫਿਰ ਇਹਨੂੰ ਤਰੀਕਾ ਦੱਸ ਦਿੰਦਾ ਵੀ ਇੱਦਾਂ ਹੁਣ ਇਹਨੂੰ ਸੋਨਾ ਬਣਾਓ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹ, ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਨਾਨਕ ਤ੍ਰਿਸ਼ਟ ਸਦੇਹ, ਬਿਨ ਸਿਮਰਨ ਜਿਉਂ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੁਹਾਰੀ। ਕਹਿੰਦੇ ਭਾਵੇਂ ਜਿੱਡਾ ਮਰਜ਼ੀ ਉਹਦਾ ਰਾਜਾ, ਉਹ ਇਸ ਜੀਵਨ ਨੂੰ ਹਾਰ ਕੇ ਜਾਵੇਗਾ। ਫਿਰ ਸਾ ਕਹਿੰਦੇ ਤੁਹਾਡੀ ਗੱਲ ਕੀਤੀ, ਕਹਿੰਦੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ। ਵੇਖੋ ਜਿਹੜਾ ਹਾਰ ਕੇ ਜਾ ਰਿਹਾ ਗੁਰੂ ਨੂੰ ਜਿਤਾ ਦਿੰਦਾ ਵਾ। ਜੇ ਆਪਾਂ ਇਹ ਸਮਝੀਏ ਕਿ ਅਸੀਂ ਜੀਵਨ ਹਾਰ ਜਾਣਾ ਵਾ ਤੇ ਸਤਿਗੁਰ ਦੀ ਸ਼ਰਨ 'ਚ ਆਉਣ ਦਾ ਕੀ ਫਾਇਦਾ ਹੋਇਆ ਸਾਨੂੰ? ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ ਜਿਤਾ ਦੇਵੇਗਾ। ਇਹ ਫਿਰ ਤਰੀਕਾ ਤੁਹਾਨੂੰ ਦੱਸ ਦੇਗਾ ਕਿ ਹੁਣ ਜਿੱਤਣਾ ਕਿੱਦਾਂ ਵਾ। ਗੁਰਮੁਖ ਜਨਮ ਸਵਾਰ ਦਰਗਾ ਚੱਲਿਆ, ਉਹ ਫਿਰ ਕੀ ਕਹਿੰਦੇ ਨੇ, ਉਹ ਸਿਮਰਨ 'ਤੇ ਲਾ ਦਿੰਦੇ ਨੇ। ਗੁਰੂ ਕੀ ਕਰਦੇ ਨੇ, ਨਾਮ ਜਪਣ 'ਤੇ ਲਾ ਦਿੰਦੇ। ਸਿਮਰੋ ਸਿਮਰ ਸਿਮਰ ਸੁੱਖ ਪਾਓ। ਫਿਰ ਕਹਿੰਦੇ ਨੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ। ਜਦੋਂ ਤੁਸੀਂ ਗੁਣ ਗਾਓਗੇ, ਇਹ ਮਨ ਦੀ ਮੈਲ ਉੱਤਰ ਜਾਣੀ ਹੈ। ਹਾਂਜੀ, ਮਨ ਦੀ ਮੈਲ ਉੱਤਰ ਜਾਣੀ ਹੈ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਿਨ ਕੋ ਕਿਰਪਾ ਧਾਰੀ, ਹੈ ਨਾ। ਅਤੇ ਫਿਰ ਸਤਿਗੁਰੂ ਬਖਸ਼ਿਸ਼ ਕਰਦਾ, ਉਹ ਪਹਿਲਾਂ ਗੁਣ ਗਾ ਕੇ ਨਾ ਫਿਰ ਬਖਸ਼ਿਸ਼ ਲਈਏ। ਕਿਰਪਾ ਹੁੰਦੀ ਬਖਸ਼ਿਸ਼ ਗੁਰੂ ਦੀ, ਹੈ ਨਾ। ਗੁਣ ਗਾਉਣ ਨਾਲ ਹੀ ਮਨ ਦੀ ਜਿਹੜੀ ਹੈ ਮੈਲ ਉਤਰਨੀ ਸ਼ੁਰੂ ਹੋ ਜਾਂਦੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਅਗਨ ਖਤਮ ਹੋਣੀ ਸ਼ੁਰੂ ਹੋ ਜਾਂਦੀ। ਬਿਨ ਸਜਾਏ ਹਉਮੈ ਬਿਖ ਫੈਲ, ਆਓ ਗੁਣ ਗਾਈਏ ਅਤੇ ਜੀਵਨ ਨੂੰ ਜਿੱਤੀਏ ਆਪਾਂ। ਵਾਹਿਗੁਰੂ।

ブルー。ਅੱਖਾਂ ਬੰਦ ਕਰਕੇ ਜੁੜ ਕੇ ਜਪਿਓ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

ਨੇਤਰ ਬੰਦ ਕਰਕੇ ਜੁੜ ਕੇ ਬੋਲ ਕੇ ਸੁਣਨਾ ਵਾਹਿਗੁਰੂ, ਫਿਰ ਇਹਨੇ ਸ਼ਾਂਤ ਹੋਣਾ ਮਨ ਨੇ। ਸਿਮਰੋ ਸਿਮਰ ਸਿਮਰ ਸੁਖ ਪਾਓ। ਵਾਹ।

sobre um período. ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ ਆਪਣੇ ਤੇ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਸੰਗਤ ਚ ਸੱਦ ਕੇ ਆਪਣੇ ਗੁਣ ਗਵਾਏ ਨੇ ਸੋ ਸੁਖੀ ਆ ਧੰਨ ਉਸ ਜਨਮਾਂ ਨਾਨਕ ਤਿਸ ਬਲਹਾਰੀ ਤੁਹਾਡੇ ਤੋਂ ਸਤਿਗੁਰੂ ਬਲਹਾਰ ਜਾਂਦੇ ਸੋ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਹੀ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਇਹ ਤੁਸੀਂ ਉੱਠਦਿਆਂ ਬਹਿੰਦਿਆਂ ਕੰਮ ਕਰਦਿਆਂ ਵੀ ਸਿਮਰਨ ਨਹੀਂ ਛੱਡਣਾ ਪ੍ਰਭ ਕਾ ਸਿਮਰਨ ਸਭ ਤੇ ਉੱਚ ਸੋ ਹੁਣ ਸਿਮਰਨ ਦਾ ਸਮਾਂ ਸਮਾਪਤ ਹੈ ਆਪਾਂ ਵੀਰਵਾਰ ਵੀ ਚਾਰ ਤੋਂ ਛੇ ਸੈਟਰਡੇ ਵੀ ਚਾਰ ਤੋਂ ਛੇ ਅਤੇ ਸੰਡੇ ਵੀ ਚਾਰ ਤੋਂ ਛੇ ਇੱਥੇ ਨਾਮ ਜਪਦੇ ਆਇਆ ਕਰੋ ਸਾਰੇ ਸੋ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਮੁਖਾਂ ਪਾਸੋਂ ਪਾਵਨ ਸ੍ਰੀ ਰਹਿਰਾਜ ਸਾਹਿਬ ਜੀ ਦੇ ਜਾਪ ਪਾਠ ਸਰਵਣ ਕਰੋ ਜੀ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ

Guru Vah, Guru Vah, Guru Vah, Guru Vah, Guru Vah.

Guru Vah, Guru Vah, Guru Vah, Guru Vah, Guru Vah, Guru Vah, Guru.

ਸਾਹੀ ਦਸਵੀਂ ਚਾਉ ਪਈ ਪੁਨ ਰਾਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੁਹ ਪਣ ਬ੍ਰਿਸ਼ਟ ਗਗਨ ਤੇ ਪਹੀ ਸਭ ਹਿਣ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸਟਨ ਦਾਹ ਗਰੀਬ ਨਿਵਾਜਾ ਅਖਿਲ ਭਵਨ ਕੇ

ਸੇਵਕ ਸਿੱਖ ਸਭੈ ਕਰਤਾਰ ਮੋਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਿਨ ਕੋ ਆ ਸਿੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ।

ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟ ਕਬਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਾਸ ਕਰੋਰ ਜਲੇਹ ਦੋਹਰਾ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਸੋਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਨ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਆਰਤੀ ਆਰਤੀ ਦੇ ਕੀਰਤਨ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖੇਮਾ ਸਵਾ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਇਹ ਖਾਸ ਬਾਣੀ ਜਿਸ ਦਾ ਸਿਰਲੇਖ ਪੱਟੀ ਹੈ, ਇਹ 434 ਅੰਗ ਦੇ ਉੱਤੇ ਸ਼ਸ਼ੋਭਿਤ ਹੈ, ਦਰਜ ਹੈ। ਅੱਜ ਦਾ ਇੱਕ ਪਦਾ ਜੋ ਇਸ ਸੀਮਤ ਸਮੇਂ ਵਿੱਚ ਮੈਂ ਆਪ ਜੀ ਨਾਲ ਵਿਚਾਰਨ ਦਾ ਯਤਨ ਕਰਨਾ ਹੈ, ਉਸ ਨੂੰ ਮੈਂ ਆਪ ਜੀ ਨਾਲ ਵਿਚਾਰਾਂ। ਉਸ ਤੋਂ ਪਹਿਲਾਂ ਸਨਿਮਰ ਇੱਕ ਸੰਖੇਪ ਜਿਹੀ ਬੇਨਤੀ। ਕਿਸੇ ਮਨੁੱਖ ਨੂੰ ਕਿਸੇ ਸਿਆਣੇ ਨੇ ਕਿਹਾ ਵੀ ਸਾਗਰ ਦੇ ਵਿੱਚ ਬੜੇ ਪਦਾਰਥ ਹੁੰਦੇ ਨੇ, ਸਮੁੰਦਰ ਵਿੱਚ ਬਹੁਤ ਸਾਰੇ ਬੇਸ਼ਕੀਮਤੀ ਪਦਾਰਥ ਹੁੰਦੇ ਨੇ, ਲੋਕ ਲਿਆਉਂਦੇ ਨੇ ਔਰ ਗਨੀਮ ਹੋ ਜਾਂਦੇ ਨੇ, ਅਮੀਰ ਹੋ ਜਾਂਦੇ ਨੇ। ਮੁਤਲਾਸ਼ੀ ਸੀ, ਲੋੜਵੰਦ ਸੀ, ਗਰੀਬ ਸੀ, ਪਹੁੰਚ ਗਿਆ ਔਰ ਜਿਹਨੇ ਦੱਸ ਪਾਈ ਸੀ ਉਹਦੇ ਕੋਲ ਆਇਆ, ਕਹਿਣ ਲੱਗਾ ਜੀ ਤੁਸੀਂ ਕਹਿੰਦੇ ਸੋ ਪਦਾਰਥ ਬਹੁਤ ਨੇ, ਮੈਂ 2-3 ਦਿਨ ਅਤੇ 2-3 ਰਾਤਾਂ ਉੱਥੇ ਲਾ ਕੇ ਆਇਆ, ਮੈਨੂੰ ਪਦਾਰਥ ਕੋਈ ਨਹੀਂ ਪ੍ਰਾਪਤ ਹੋਇਆ। ਉਹ ਕਹਿਣ ਲੱਗੇ ਗਏ ਕਿੱਥੇ ਸੋ? ਕਹਿਣ ਲੱਗੇ ਜੀ ਸਮੁੰਦਰ। ਸਮੁੰਦਰ ਵਿੱਚ ਕਿੱਥੇ ਗਏ ਸੋ? ਕਹਿਣ ਲੱਗੇ ਜੀ ਮੈਂ ਕਿਨਾਰੇ 'ਤੇ ਬੈਠਾ ਰਿਹਾ, ਮੈਂ ਬੜੀ ਕੋਸ਼ਿਸ਼ ਕੀਤੀ ਘੁੰਮ ਕੇ ਇੱਧਰ ਜਾ ਕੇ ਉੱਧਰ ਜਾ ਕੇ, ਮੈਨੂੰ ਕਿਨਾਰੇ ਤੋਂ ਕੋਈ ਪਦਾਰਥ ਪ੍ਰਾਪਤ ਹੋ ਜਾਏ। ਉਹ ਕਹਿਣ ਲੱਗੇ ਕਿਨਾਰੇ ਤੋਂ ਘੋਗੇ ਪ੍ਰਾਪਤ ਹੋ ਸਕਦੇ ਨੇ, ਕੌਡੀਆਂ ਪ੍ਰਾਪਤ ਹੋ ਸਕਦੀਆਂ ਨੇ, ਜੇ ਮੋਤੀ ਪ੍ਰਾਪਤ ਕਰਨੇ ਹੋਣ ਫਿਰ ਸਾਗਰ ਦੀ ਸਤਹਿ ਤੱਕ ਜਾਣਾ ਪੈਂਦਾ, ਉਹਦੇ ਵਿੱਚ ਡੁੱਬਣਾ ਪੈਂਦਾ। ਗੁਰੂ ਸਵਾਰਿਓ, ਇਸੇ ਪ੍ਰਕਾਰ ਗੁਰਬਾਣੀ ਵਿੱਚ ਬੇਅੰਤ ਬਖਸ਼ਾਂ ਮੌਜੂਦ ਨੇ, ਪਰ ਉਹਦੇ ਵਾਸਤੇ ਇਹਦੇ ਵਿੱਚ ਉਤਰਨਾ ਪੈਂਦਾ, ਸੈਂਸ ਬੜੇ ਇਕਾਗਰ ਹੋ ਕੇ ਇਹਨਾਂ ਬਚਨਾਂ ਨੂੰ ਪੜ੍ਹਨ ਦੀ ਜ਼ਰੂਰਤ ਹੁੰਦੀ ਹੈ, ਸਮਝਣ ਦੀ ਜ਼ਰੂਰਤ ਹੁੰਦੀ ਹੈ। ਜਿੰਨੀ ਸਮੱਗਰ ਇਕਾਗਰਤਾ ਨਾਲ ਇਹਨਾਂ ਬਚਨਾਂ ਵੱਲ ਤਵੱਜੋ ਦੇ ਲਈਏ, ਫਿਰ ਸਮਝ ਆਉਂਦੀ ਹੈ ਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਨਿਰਮੋਲਕ ਰਤਨ ਪਦਾਰਥ, ਇਹ ਉਹਨਾਂ ਦੇ ਹੱਥ ਚੜ੍ਹਦਾ ਹੈ ਜਿਹੜੇ ਗੁਰਬਾਣੀ ਦੇ ਅੰਤਰੀਵ ਭਾਵ ਵਿੱਚ ਡੁੱਬਦੇ ਨੇ, ਭਾਵ ਗੁਰਬਾਣੀ ਦੇ ਸਾਰਾਂਸ਼ ਨੂੰ ਸਮਝਣ ਦਾ ਯਤਨ ਕਰਦੇ ਨੇ, ਕਿਉਂਕਿ ਗੁਰਬਾਣੀ ਵਿੱਚ ਮੈਸੇਜ ਹੈ। ਜਿਵੇਂ ਕੋਈ ਵਿਅਕਤੀ ਆਪਣੀ ਮੋਟਰ ਵਿੱਚ GPS ਤੇ ਲਗਾ ਲਵੇ, ਪਰ ਨਾ ਤਾਂ ਉਹਨੂੰ ਆਪਣੀ ਡੈਸਟੀਨੇਸ਼ਨ ਫੀਡ ਕਰਨੀ ਆਵੇ, GPS ਨੂੰ ਓਪਰੇਟ ਹੀ ਨਾ ਕਰਨਾ ਆਵੇ, ਅਤੇ ਜੇ ਓਪਰੇਟ ਕਰਨਾ ਆਵੇ ਤਾਂ ਉਹਨੂੰ ਫੋਲੋ ਨਾ ਕਰੇ, ਤਾਂ ਫਿਰ GPS ਵੀ ਉਹਨੂੰ ਡੈਸਟੀਨੇਸ਼ਨ 'ਤੇ ਨਹੀਂ ਲਿਜਾ ਸਕਦਾ। ਇਸੇ ਪ੍ਰਕਾਰ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ, ਪਰ ਜਦੋਂ ਸਾਨੂੰ ਗੁਰਬਾਣੀ ਸਮਝ ਨਹੀਂ ਆ ਜਾਏ, ਫਿਰ ਆਪਣੇ ਜੀਵਨ ਵਿੱਚ ਅਪਲਾਈ ਕਰਨੀ ਆ ਜਾਏ, ਫਿਰ ਇਹ ਸੰਸਾਰ ਤੋਂ ਯਾਤਰਾ ਸ਼ੁਰੂ ਕਰਾ ਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਸਪੀਡ ਬ੍ਰੇਕਰ ਪਾਰ ਕਰਾ ਕੇ, ਆਸਾ ਤ੍ਰਿਸ਼ਨਾ ਦੀਆਂ ਘਾਟੀਆਂ ਨੂੰ ਪਾਰ ਕਰਾ ਕੇ ਇਹ ਸਾਨੂੰ ਆਨੰਦਗੜ੍ਹ ਰਿਆਸਤ ਵਿੱਚ ਲੈ ਜਾਂਦੀ ਹੈ। ਈਵਨ ਇੱਥੋਂ ਤੱਕ ਵੀ ਬੇਗਮਪੁਰਾ ਸ਼ਹਿਰ ਵੀ ਦਿਸ ਪੈਂਦਾ, ਉਹਦੇ ਵਿੱਚ ਮਹਿਬੂਬ ਦਾ ਚੁਬਾਰਾ। ਫਿਰ ਸਾਨੂੰ ਗੁਰਬਾਣੀ ਦੱਸਦੀ ਹੈ ਵੀ ਚੁਬਾਰੇ 'ਤੇ ਚੜ੍ਹਨ ਲਈ ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ ਔਰ ਕਰਮ ਖੰਡ ਦੀ ਸੀੜ੍ਹੀ 'ਤੇ ਖੜ੍ਹੇ ਹੋ ਕੇ ਨੋਕ ਕਰ, ਫਿਰ ਦਰਵਾਜ਼ਾ ਖੁੱਲ੍ਹੇਗਾ ਔਰ ਤੂੰ ਸੱਚ ਖੰਡ ਵਿੱਚ ਪ੍ਰਵੇਸ਼ ਹੋਵੇਂਗਾ ਔਰ ਤੇਰੇ ਮੂੰਹੋਂ ਨਿਕਲ ਜਾਏਗਾ ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲੈ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣ। ਮੇਰੇ ਕਹਿਣ ਤੋਂ ਮੁਰਾਦ ਬਈ ਇਹਦੇ ਲਈ ਜਿਵੇਂ ਮੈਥੇਮੈਟਿਕਸ ਦਾ ਕੋਈ ਮੈਥਡ ਸਮਝਣਾ ਹੋਵੇ ਤੇ ਸਮੱਗਰ ਇਕਾਗਰਤਾ ਚਾਹੀਦੀ ਏ, ਉਸ ਤਰ੍ਹਾਂ ਇਹਦੇ ਵਿੱਚ ਉਤਰਨਾ ਪੈਂਦਾ। ਪਹਿਲਾਂ ਪਦਾਰਥ ਜੱਜੈ ਜੋਤ ਹੇਰ ਲਈ ਤੇਰੀ, ਇੱਥੇ ਜੋਤ ਕਿਹਨੂੰ ਕਿਹਾ ਗਿਆ, ਫਿਰ ਉਹਦਾ ਸਰਲ ਅਰਥ, ਫਿਰ ਉਹਦਾ ਭਾਵ ਅਰਥ, ਫਿਰ ਉਹਦੀ ਵਿਆਖਿਆ, ਫਿਰ ਗੱਲ ਖਾਨੇ 'ਚ ਪੈਂਦੀ। ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਹਜ਼ੂਰ ਨੇ ਬਚਨ ਸ਼ੁਰੂ ਕੀਤਾ ਜੱਜੇ, ਜੱਜੇ ਅੱਖਰ ਤੋਂ ਵਰਨਮਾਲਾ ਦੇ ਕ੍ਰਮ ਅਨੁਸਾਰ ਅੱਖਰਾਂ ਦੇ ਆਧਾਰ 'ਤੇ ਸ਼ੁਭ ਉਪਦੇਸ਼ ਗੁਰੂ ਅਮਰਦਾਸ ਜੀ ਦਾ, ਜੱਜੇ ਜੋਤ ਹੇਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੇਂਗਾ।
ਇਹ ਮੂਰਖ ਆ ਜਿਹੜਾ ਤੂੰ ਕੇਵਲ ਦੁਨਿਆਵੀ ਲੇਖਾ ਸਿੱਖਿਆ ਹੈ ਨਾ, ਹਰ ਵੇਲੇ ਤੂੰ ਇਹ ਸੋਚਦਾ ਰਹਿੰਦਾ ਬਈ ਖਟਿਆ ਕੀ ਹੈ, ਗਵਾਇਆ ਕੀ ਹੈ। ਇਹ ਜਿਹੜੀ ਤੇਰੀ ਬਿਰਤੀ ਹਰ ਵੇਲੇ ਮਾਇਆ ਮਨੋ ਨਾ ਵਿਸਰੈ ਹੈ ਮੰਗੈ ਦਮਾ ਦਮ, ਇਹ ਜਿਹੜੇ ਹਰ ਦਮ ਨਾਲ ਤੇਰੀਆਂ ਮੰਗਾਂ ਨੇ, ਉਸ ਪਾਸੇ ਤੇਰੀ ਬਿਰਤੀ ਜ਼ਿਆਦੀ ਹੋਣ ਕਾਰਨ ਤੇਰੀ ਜੋਤ ਦੇ ਇੱਥੇ ਅੱਖਰੀ ਅਰਥ ਨੇ ਅਕਲ, ਇੱਥੇ ਜੋਤ ਦੇ ਅੱਖਰੀ ਅਰਥ ਨੇ ਮਤ। ਤੇਰੀ ਜਿਹੜੀ ਸ਼ੁੱਭ ਮਤ ਸੀ ਉਹ ਖਤਮ ਹੋ ਗਈ ਹੈ, ਔਰ ਸ਼ੁੱਭ ਮਤ ਨਾ ਹੋਣ ਕਾਰਨ ਤੇਰੀ ਬਿਰਤੀ ਇੱਕ ਪਾਸੜ ਹੋ ਗਈ ਹੈ, ਔਰ ਇਵਜ਼ ਵਜੋਂ ਤੈਨੂੰ ਸੰਸਾਰ ਤੋਂ ਜਾਣ ਲੱਗਿਆ ਬਹੁਤ ਪਛਤਾਉਣਾ ਪਏਗਾ। ਕਿਉਂਕਿ ਜਦੋਂ ਤੱਕ ਮਨੁੱਖ ਦੀ ਮਤ ਕੰਮ ਨਾ ਕਰੇ ਸਾਧ ਸੰਗਤ ਜੀ, ਉਦੋਂ ਤੱਕ ਉਹਨੂੰ ਉਚਿਤ ਅਤੇ ਅਨਉਚਿਤ ਦੀ ਪਹਿਚਾਣ ਨਹੀਂ ਹੁੰਦੀ। ਇਸ ਲਈ ਗੁਰਮਤ ਨੇ ਹੱਛੀ ਮਤ ਦੇ ਉੱਤੇ ਜ਼ੋਰ ਦਿੱਤਾ। ਇੱਥੋਂ ਤੱਕ ਸਾਧ ਸੰਗਤ ਜੀ, ਕਿਤੇ ਕਿਤੇ ਬਾਣੀਕਾਰਾਂ ਨੇ ਇਹ ਵੀ ਲਿਖ ਦਿੱਤਾ ਵੀ ਭਾਵੇਂ ਪਾਠ ਪੜ੍ਹ ਲੈ, ਭਾਵੇਂ ਵੇਦਾਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਵੀ ਕਰ ਲੈ, ਭਾਵੇਂ ਨਿਉਲੀ ਕਰਮ ਵੀ ਕਰ ਲੈ, ਹੋਰ ਵੀ ਯੋਗੀਆਂ ਵਾਲੇ ਆਸਨ ਕੋਈ ਕਰ ਲਵੇ, ਐਸਾ ਕਰਨ ਨਾਲ ਵੀ ਵਿਕਾਰ ਖਹਿੜਾ ਨਹੀਂ ਛੱਡਦੇ, ਸਗੋਂ ਹੋਰ ਜ਼ਿਆਦਾ ਦਬੋਚ ਲੈਂਦੇ ਨੇ। ਇਸ ਲਈ ਅਰਦਾਸ ਕਰ ਅਤੇ ਕਹੋ ਹੇ ਵਾਹਿਗੁਰੂ ਮੈਨੂੰ ਸ਼ੁੱਭ ਮਤ ਬਖਸ਼ਿਸ਼ ਕਰ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਬਾਂਧੇ, ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਮੈਂ ਥੱਕ ਕੇ ਹਾਰ ਕੇ ਮਾਲਕ ਦੇ ਦਰ ਤੇ ਫਿਰ ਹਾਜ਼ਰ ਹੋਇਆ, ਅਰਦਾਸ ਕੀਤੀ ਮਹਾਰਾਜ ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰੋ, ਉਸ ਵਿਵੇਕ ਬੁੱਧੀ ਨਾਲ ਕੀਤੇ ਹੋਏ ਕੰਮ ਮੇਰੇ ਸਾਰਥਕ ਹੋਣਗੇ, ਕਿਉਂਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸ਼ੈਤਾਨ। ਇੱਥੇ ਅਕਲ ਨਾਲ ਕੀਤਾ ਹੋਇਆ ਦਾਨ, ਅਕਲ ਨਾਲ ਕੀਤਾ ਹੋਇਆ ਪਾਠ, ਅਕਲ ਨਾਲ ਜਪਿਆ ਹੋਇਆ ਨਾਮ ਸਾਰਥਕ ਹੁੰਦਾ ਹੈ। ਇਸ ਵਾਸਤੇ ਕਦੀ ਕਦੀ ਸਾਧ ਸੰਗਤ ਜੀ, ਭਗਤਾਂ ਨੇ ਅਕਾਲ ਪੁਰਖ ਨੂੰ ਅਰਦਾਸ ਕਰਕੇ ਵੀ ਆਖਿਆ ਬਈ ਇਹ ਅਕਾਲ ਪੁਰਖ ਮੇਰੀ ਮਤ ਮੈਲੀ ਹੋ ਗਈ ਹੈ, ਮੇਰੀ ਮਤ ਮੈਲੀ ਹੋ ਗਈ ਹੈ, ਇਸ ਕਰਕੇ ਮੇਰੀ ਤੇਰੇ ਨਾਲ ਸਾਂਝ ਨਹੀਂ ਬਣਦੀ, ਤੇਰੀ ਅਵਸਥਾ ਤੇਰੀ ਗੱਤ ਮੈਨੂੰ ਸਮਝ ਨਹੀਂ ਆ ਰਹੀ। ਮਲਿਨ ਭਈ ਮਤ ਮਾਧਵੇ ਤੇਰੀ ਗੱਤ ਲਖੀ ਨਾ ਜਾਏ, ਮੇਰੀ ਮਤ ਮੈਲੀ ਹੋ ਗਈ ਹੈ। ਖਿਮਾ ਕਰਨਾ, ਅਜੋਕੀ ਬੋਲੀ ਵਿੱਚ ਕਹੀਏ ਮੇਰੀ ਮਤ ਮਾਰੀ ਗਈ ਹੈ, ਮੈਨੂੰ ਪਤਾ ਹੀ ਨਹੀਂ ਬਈ ਮੈਨੂੰ ਰੂਹੇ ਜ਼ਮੀਨ ਤੇ ਆ ਕੇ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਲਿਹਾਜ਼ਾ ਹੁਣ ਤੇਰੀ ਅਵਸਥਾ ਤੇਰੀ ਗੱਤ ਮੈਥੋਂ ਵੇਖੀ ਨਹੀਂ ਜਾ ਸਕਦੀ, ਕਰੋ ਕਿਰਪਾ ਭ੍ਰਮ ਚੂਕਈ ਮੈਂ ਸੁਮਤ ਦੇਹੋ ਸਮਝਾਏ। ਇੱਕ ਪਾਸੇ ਮਲਿਨ ਭਈ ਮਤ ਮਾਧਵੇ, ਮੇਰੀ ਮਤ ਮੈਲੀ ਹੋ ਗਈ ਹੈ, ਤੇ ਇੱਕ ਪਾਸੇ ਮੈਂ ਸੁਮਤ ਦੇ ਸਮਝਾਏ ਮੈਨੂੰ ਸ਼ੁੱਭ ਮਤ ਬਖਸ਼ਿਸ਼ ਕਰ ਦਿਓ। ਆ ਸ਼ੁੱਭ ਮਤ ਨਾ ਹੋਣ ਕਰਕੇ ਨਾ ਮੈਨੂੰ ਆ ਲੋਕ ਰੂਪੀ ਖੂਹ ਦੀ ਤੇ ਜਾਣਕਾਰੀ ਹੈ, ਪਰ ਇਸ ਲੋਕ ਤੋਂ ਅੱਗੇ ਪ੍ਰਲੋਕ ਕੀ ਹੈ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਮੇਰੀ ਅਵਸਥਾ ਉਸ ਡੱਡੂ ਵਰਗੀ ਹੈ ਜਿਹਦਾ ਜਨਮ ਖੂਹ ਵਿੱਚ ਹੋਇਆ, ਪਾਣੀ ਦਾ ਪੱਤਣ ਜ਼ਮੀਨ ਤੋਂ 50-60-70-100 ਫੁੱਟ ਥੱਲੇ ਹੈ, ਉਸ ਹਨੇਰੇ ਖੂਹ ਵਿੱਚ ਮੇਰਾ ਜਨਮ ਹੋਇਆ, ਉਹਦੇ ਵਿੱਚ ਹੀ ਮੈਂ ਜਵਾਨ ਹੋਇਆ, ਬੁੱਢਾ ਹੋਇਆ, ਮੌਤ ਦੇ ਕਿਨਾਰੇ ਹਾਂ, ਲਿਹਾਜ਼ਾ ਮੈਨੂੰ ਬਾਹਰਲੀ ਦੁਨੀਆਂ ਦਾ ਕੋਈ ਪਤਾ ਨਹੀਂ ਬਾਹਰ ਕੀ ਹੈ। ਜਿਵੇਂ ਉਸ ਡੱਡੂ ਦੀ ਅਵਸਥਾ ਹੁੰਦੀ ਹੈ ਖੂਹ ਵਿੱਚ ਜਨਮ ਲੈਣ ਵਾਲੇ ਦੀ, ਇਸ ਤਰ੍ਹਾਂ ਅਧਿਆਤਮਕ ਪੱਖੋਂ ਮੈਂ ਡੱਡੂ ਹਾਂ। ਕੂਪ ਭਰਿਓ ਜੈਸੇ ਦਾਦਿਰਾ, ਜਿਵੇਂ ਕੋਈ ਖੂਹ ਡੱਡੂਆਂ ਨਾਲ ਭਰਿਆ ਆ ਹੋਵੇ, ਉਹਨਾਂ ਡੱਡੂਆਂ ਨੂੰ ਬਾਹਰ ਦੀ ਦੁਨੀਆਂ ਦੀ ਕੋਈ ਸਮਝ ਨਹੀਂ ਹੁੰਦੀ, ਉਹਨਾਂ ਨੂੰ ਕੋਈ ਪਤਾ ਨਹੀਂ ਵੀ ਬਾਹਰ
कैसे कैसे लोग ने, कैसे कैसे मारूथल ने, पहाड़ ने, रमणीक जगह ने, पशु ने, पंछी ने, उन्होंने कोई खबर नहीं। वो समझते ने भी एक जो खूह है यही संसार है, इस तो ज्यादा होर कुछ भी नहीं। मेरी भी अवस्था उस खूह के डड्डू वर्गी बनी हुई है। मैं उन्ने कु दायरे विच व्यस्त हो गया वा, खचत हो गया वा, और उस दायरे तो बाहर निकल के होर किड्डा वड्डा ब्रह्मांड है, निरंकार किड्डा वड्डा है, उहदे सिमरन दियां की बरकतां ने मैनू खबर ही कोई नहीं। इहनू कहिंदे कूप भरियो जैसे दादिरा, कच्छ देश विदेश ना बूझ। उस खूह दे डड्डू नू देश विदेश दी सात संगत कोई खबर नहीं हुंदी। ऐसे मेरा मन बिखिया विमोहिया। ऐसे प्रकार जिवें ओह खूह दे डड्डू ने उस खूह नू अपना संसार समझ लिया, ऐसे प्रकार मेरे मन नू बिख रूपी पदार्थां ने, बिख रूपी विषय विकारां ने मोहिया होया है। ऐसे मेरा मन बिखिया बिखिया। सतसंग जी बिख तो बिखिया बनया, बिख मैंने जहर बी मोहिया मोह लिया। ते कछ आरा पार ना सूझ, मैनू कोई खबर नहीं भई मरनो उपरंत मेरा की असर होगा। बस मैनू इन्ना पता है भी ये जग मिठा अगा किन डिठा। मैं इस संसार विच ही व्यस्त हाँ, मस्त हाँ। कृपा करो, की कृपा करो। ते फिर भगत जी कहिंदे ने मलन भई मत माधवे, तेरी गत लखी ना जाए, मेरी मत मैली हो गई है। करो कृपा, भ्रम चूकई, मैं इस भरम विचों बाहर निकल जा। भई आ जेड़ा जीवन है, आ जेड़ा परिवार है, आ जेड़ा संसार है, यही आखिरी सच है, मैनू इस भरम विचों बाहर कढ लो। मैं सुमत देओ समझाए, मैनू चंगी मत बख्शिश कर दे। और वो चंगी मत गुरु स्वरूप साध संगत जी श्री गुरु ग्रंथ साहब को प्राप्त हो सकती है। गुरु दे दसे हुए मार्ग ते चल के, इत मार्ग चल भाई अड़े

ਰੱਖਣੀ ਸਹਿਜੈ ਉਧਰ ਧਰੀ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਓ ਮੇਰੀ ਅਬ ਕੀ ਬਰੀ ਰਹਾਉ ਕਹੋ ਕਬੀਰ ਜਬ ਲੋਹਰੀ ਆਈ ਬੱਡੀ ਕਾ ਸੁਹਾਗ ਟਰਿਓ ਲੋਹਰੀ ਸੰਗ ਪਈ ਅਬ ਮੇਰਾ ਜੇਠੀ ਔਰ ਧਰਿਓ ਇਹ ਜਿਹੜੀ ਮੇਰੇ ਕੋਲ ਪਹਿਲਾਂ ਮਤ ਸੀ ਨਾ ਪਹਿਲਾਂ ਮੇਰੀ ਬਿਰਤੀ ਸੀ ਹੰਕਾਰ ਵਾਲੀ ਮਾਇਆ ਦੀ ਪਕੜ ਵਾਲੀ ਉਹ ਬੜੇ ਭੈੜੇ ਅਸਲੇ ਵਾਲੀ ਸੀ ਉਹਨੂੰ ਇਸਤਰੀ ਦੇ ਰੂਪ ਵਿੱਚ ਸਮਝਾਉਣ ਲਈ ਗੱਲ ਕਰ ਰਹੇ ਨੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਪਤੀ ਆਪਣੀ ਪੁਰਾਣੀ ਅਤੇ ਨਵੀਂ ਪਤਨੀ ਬਾਰੇ ਗੱਲ ਕਰ ਰਿਹਾ ਹੋਵੇ ਪਰ ਇੱਥੇ ਇੱਕ ਜੀਵ ਆਤਮਾ ਆਪਣੀ ਪਹਿਲੀ ਮੱਤ ਅਤੇ ਜਿਹੜੀ ਉਦੋਂ ਬਾਅਦ ਗੁਰੂ ਕੋਲੋਂ ਮੱਤ ਮਿਲੀ ਹੈ ਉਹਦੀ ਗੱਲ ਕਰ ਰਹੇ ਨੇ ਉਹਨੂੰ ਕੰਪੇਅਰ ਕਰ ਰਹੇ ਨੇ ਪਹਿਲੀ ਕਰੂਪ ਜਿਹੜੀ ਮੇਰੀ ਪਹਿਲਾਂ ਮੱਤ ਸੀ ਉਹ ਬੜੀ ਕਰੂਪ ਸੀ ਕੁਜਾਤ ਨੀਵੇਂ ਅਸਲੇ ਵਾਲੀ ਸੀ ਕੁਲੱਖਣੀ ਬੜੀ ਕੁਲੈਣੀ ਸੀ ਸਾਹੂ ਰਹਿ ਪੇਈਐ ਬੁਰੀ ਜੇ ਮੈਂ ਉਸ ਮੱਤ ਦੇ ਆਸਰੇ ਰਹਿੰਦਾ ਨਾ ਤੇ ਸਾਹੁਰੇ ਪ੍ਰਲੋਕ ਪੇਈਐ ਲੋਕ ਨਾ ਇਸ ਦੁਨੀਆਂ ਵਿੱਚ ਮੈਨੂੰ ਅਦਬ ਮਿਲਣਾ ਸੀ ਨਾ ਮੈਨੂੰ ਪ੍ਰਲੋਕ ਦਾ ਸੁੱਖ ਪ੍ਰਾਪਤ ਹੋਣਾ ਸੀ ਮੇਰਾ ਲੋਕ ਵੀ ਜਾਂਦਾ ਰਹਿਣਾ ਸੀ ਮੇਰਾ ਪ੍ਰਲੋਕ ਵੀ ਜਾਂਦਾ ਰਹਿਣਾ ਸੀ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਾਹੁਰੇ ਪੇਈਐ ਬੁਰੀ ਅਬ ਕੀ ਸਰੂਪ ਸੁਜਾਨ ਸੁਲੱਖਣੀ ਜਿਹੜੀ ਮੈਨੂੰ ਹੁਣ ਬਿਰਤੀ ਮਿਲੀ ਹੈ ਗੁਰੂ ਕੋਲੋਂ ਮਤ ਪ੍ਰਾਪਤ ਹੋਈ ਹੈ ਉਹ ਬੜੀ ਸੁੰਦਰ ਹੈ ਉਹ ਬੜੀ ਸੁਜਾਨ ਵੀ ਹੈ ਤੇ ਸੁਲੱਖਣੀ ਵੀ ਹੈ ਸਹਿ ਜੈ ਉਧਰ ਧਰੀ ਇਹਨੂੰ ਮੈਂ ਅਡੋਲ ਆਪਣੀ ਸੁਰਤ ਦੇ ਵਿੱਚ ਹੁਣ ਵਸਾ ਲਿਆ ਕਿਹਨੂੰ ਜਿਹੜੀ ਹੁਣ ਮੈਨੂੰ ਨਵੀਂ ਬਿਰਤੀ ਮਿਲੀ ਹੈ ਜਿਹੜੀ ਮੈਨੂੰ ਹੁਣ ਮਤ ਪ੍ਰਾਪਤ ਹੋਈ ਹੈ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਚੰਗਾ ਹੋਇਆ ਹੈ ਮੇਰੇ ਅੰਦਰੋਂ ਪਹਿਲੀ ਬਿਰਤੀ ਮੇਰਾ ਹੰਕਾਰ ਮੇਰੀ ਮਨ ਮਤ ਮਰ ਗਈ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਓ ਮੇਰੀ ਅਬ ਕੀ ਬਰੀ ਜਿਹੜੀ ਮੈਨੂੰ ਹੁਣ ਪ੍ਰਾਪਤ ਹੋਈ ਹੈ ਬਿਰਤੀ ਨਿਮਰਤਾ ਉਹ ਜੁਗ ਜੁਗ ਜਿਉਂਦੀ ਰਵੇ ਉਹ ਮੇਰੇ ਕੋਲੋਂ ਜਾਏ ਹੀ ਨਾ ਫਿਰ ਕਹਿੰਦੇ ਕਹੋ ਕਬੀਰ ਜਬ ਲੋਹਰੀ ਆਈ ਸੰਗਤ ਜੀ ਲੋਹਰੀ ਕਹਿੰਦੇ ਛੋਟੀ ਨੂੰ ਗੁਰਮਤ ਨੂੰ ਛੋਟੀ ਕਿਉਂ ਕਿਹਾ ਕਿਉਂਕਿ ਮਨਮਤ ਤੇ ਪਹਿਲਾਂ ਤੋਂ ਹੀ ਸੀ ਤੇ ਗੁਰਮਤ ਬਾਅਦ ਵਿੱਚ ਪ੍ਰਾਪਤ ਹੋਈ ਜਿਹਦਾ ਪਹਿਲਾਂ ਜਨਮ ਹੁੰਦਾ ਉਹਨੂੰ ਕਈ ਵਾਰ ਵੱਡਾ ਕਹਿ ਦਿੰਦੇ ਨੇ ਜਿਹਦਾ ਬਾਅਦ ਵਿੱਚ ਜਨਮ ਹੁੰਦਾ ਉਹਨੂੰ ਕਈ ਵਾਰ ਛੋਟਾ ਕਹਿ ਦਿੰਦੇ ਨੇ ਭਾਵ ਇਹ ਜਿਹੜੀ ਮੈਨੂੰ ਨਵੀਂ ਨਵੀਂ ਮਤ ਪ੍ਰਾਪਤ ਹੋਈ ਗੁਰੂ ਕੋਲੋਂ ਪ੍ਰਾਪਤ ਹੋਈ ਨਾ ਇਹ ਬੜੀ ਚੰਗੀ ਹੈ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਓ ਮੇਰੀ ਅਬ ਕੀ ਬਰੀ ਕਹੋ ਕਬੀਰ ਜਬ ਲੋਹਰੀ ਆਈ ਬੱਡੀ ਕਾ ਸੁਹਾਗ ਟਰਿਓ ਮਨ ਮਤ ਕਿਤੇ ਹੋਰ ਚਲੀ ਗਈ ਲੋਹਰੀ ਸੰਗ ਪਈ ਅਬ ਮੇਰਾ ਜੇਠੀ ਔਰ ਧਰਿਓ ਗੁਰਮਤ ਨਿਮਰਤਾ ਮੇਰੇ ਕੋਲ ਆ ਗਈ ਤੇ ਉਹ ਜਿਹੜੀ ਮਨ ਮਤ ਸੀ ਉਹ ਹੋਰ ਕਿਤੇ ਚਲੀ ਗਈ ਜੇ ਐਸਾ ਨਾ ਹੋਵੇ ਤੇ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਜੱਜਾ ਜੋਤ ਹਿਰ ਲਈ ਤੇਰੀ ਭਲੇ ਮਾਨਸਾ ਆ ਦੁਨੀਆਂ ਦੇ ਹੀ ਇਕੱਲੇ ਲੇਖੇ ਜੋਖੇ ਕਰ ਕਰਕੇ ਜਮ੍ਹਾਂ ਨਫ਼ੀ ਕਰ ਕਰਕੇ ਤੇਰੀ ਜਿਹੜੀ ਅੰਦਰੋਂ ਅਕਲ ਰੂਪੀ ਜੋਤ ਸੀ ਉਹ ਮੱਧਮ ਹੋ ਗਈ ਹੈ ਹਰ ਬਿਸਰਤ ਤੇਰੇ ਗੁਣ ਗਲਿਆ ਹਰੀ ਨੂੰ ਵਿਸਾਰਨ ਕਰਕੇ ਤੇਰੇ ਅੰਦਰੋਂ ਜਿਹੜੇ ਗੁਣ ਨੇ ਉਹ ਮਨਫੀ ਹੋ ਗਏ ਨੇ ਇਕਾਗਰਤਾ ਵਿੱਚ ਜ਼ਰੂਰ ਸਹਿਯੋਗ ਬਖਸ਼ਿਆ ਕਰੋ ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਜੱਜੈ ਜੋਤ ਹੇਰ ਲਈ ਤੇਰੀ ਮੂੜੇ ਮਹਾਰਾਜ ਹੁਣ ਕੀ ਬਣੇਗਾ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਅੰਤ ਗਿਆ ਪਛਤਾਵੇਂਗਾ ਜਦੋਂ ਓੜਕ ਇੱਥੋਂ ਜਾਣਾ ਪਏਗਾ ਤੈਨੂੰ ਬੜਾ ਪਛਤਾਪ ਹੋਵੇਗਾ ਪਤਾ ਕਿਉਂ ਸਾਧ ਸੰਗਤ ਜੀ ਮੈਂ ਤੁਸਾਂ ਅਸਾਂ ਮੈਂ ਉਹਦੇ 'ਚ ਸਾਰਿਆਂ ਤੋਂ ਅੱਗੇ ਹਾਂ ਜੋ ਅਸਾਂ ਜੋੜਿਆ ਹੈ ਨਾ ਉਹਦੇ ਵਿੱਚੋਂ ਇੱਕ ਸੂਈ ਦੇ ਨੱਕੇ ਜਿੰਨੀ ਵਸਤੂ ਨਾਲ ਨਹੀਂ ਜਾਣੀ ਗੁਰਮੁਖੋ ਇਹ ਯੂਨੀਵਰਸਲ ਟਰੁੱਥ ਹੈ ਬਈ ਕਿਸੇ ਨੇ ਇੱਥੇ ਜ਼ਿਆਦਾ ਛੱਡ ਜਾਣਾ ਹੈ ਕਿਸੇ ਨੇ ਇੱਥੇ ਥੋੜ੍ਹਾ ਛੱਡ ਜਾਣਾ ਹੈ ਇੱਕ ਗੱਲ ਪੱਕੀ ਹੈ ਵੀ ਛੱਡ ਸਾਰਿਆਂ ਨੇ ਜਾਣਾ ਫਿਰ ਹੋਰ
ਅਸੀਂ ਕਈ ਵਾਰੀ ਆਪਣਿਆਂ ਨਾਲ ਹੀ ਹੇਰਾ ਫੇਰੀਆਂ ਕਰ ਕਰਕੇ ਧੱਕੇ ਕਰ ਕਰਕੇ ਹਜ਼ੂਰ ਬਾਣੀ ਫਰਮਾਨ ਕਰਦੇ ਨੇ ਗੁਰਮੁਖੋ ਉਂਝ ਤੇ ਗੁੱਸਾ ਕਰ ਦਿਓਗੇ। ਸੱਚੇ ਪਾਤਸ਼ਾਹ ਕਹਿੰਦੇ ਖੁਸ ਖੁਸ ਲੈਂਦਾ ਦਾਤ ਪਰਾਈ, ਖੋ ਖੋ ਕੇ ਲੈਂਦਾ। ਵੇਖੇ ਸੁਣੇ ਤੇਰੇ ਨਾਲ ਖੁਦਾਈ, ਤੇ ਜਦੋਂ ਤੂੰ ਖੋਨਾ ਏ, ਧੱਕਾ ਕਰਨਾ ਏ, ਬੇਈਮਾਨੀ ਕਰਨਾ ਏ,

ਮੈਂ ਕਿੱਡਾ ਵੱਡਾ ਲੋਟੂ ਹਾਂ। ਉਹ ਪ੍ਰਸੰਨ ਹੋ ਜਾਂਦੀਆਂ, ਚਾਹ ਲਿਆਵੀਏ ਜੀ, ਕੌਫੀ ਲਿਆਵੀਏ ਜੀ, ਇੱਦਾਂ ਕਰੀਏ ਜੀ, ਉੱਦਾਂ ਕਰੀਏ ਜੀ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਤ ਨਵੇਰਾ ਤੇਰੇ ਜੀ ਫੈਲੀ ਜੈ, ਇਹਨਾਂ ਨੇ ਲੇਖਾ ਨਹੀਂ ਦੇਣਾ। ਔਰ ਤੂੰ ਫੁੱਲਾਂ ਨੂੰ ਮਸਲ ਰਿਹਾ ਹੈ, ਲੋਕਾਂ ਨੂੰ ਲੁੱਟ ਲੁੱਟ ਕੇ, ਖਸੁੱਟ ਖਸੁੱਟ ਕੇ ਆਪਣੇ ਬੱਚਿਆਂ ਦੇ ਮੂੰਹ 'ਚ ਪਾ ਰਿਹਾ ਹੈ। ਔਰ ਜਿਹੜੇ ਬੱਚੇ ਨੇ ਇਹਨਾਂ 'ਚੋਂ ਕਿਸੇ ਵਿਰਲੇ ਨੇ ਛੱਡ ਕੇ, ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ। ਤੂੰ ਬੋਲੀ ਜਾਈ, ਉਹਨਾਂ ਆਖਣਾ ਵੀ ਆ ਜੱਗ ਭਰ ਕੇ ਸਿਰਾਣੇ ਰੱਖ ਜਿਹਦਾ, ਸਾਨੂੰ ਡਿਸਟਰਬ ਨਾ ਘੜੀ ਮੁੜੀ ਕਰਿਆ ਕਰ, ਜਦੋਂ ਤਰੇ ਲੱਗੇ ਆਪੇ ਪੀ ਲਿਆ ਕਰ। ਅਤੇ ਇੱਕ ਤੂੰ ਖੰਘਣਾ ਬੜਾ, ਤੇਰਾ ਪ੍ਰਬੰਧ ਕਿਤੇ ਹੋਰ ਕਰਨਾ ਪੈਣਾ, ਰਾਤ ਨੂੰ ਡਿਸਟਰਬ ਬੜਾ ਕਰਨਾ। ਖੋ ਖੋ ਕੇ ਜਿਨ੍ਹਾਂ ਨੂੰ ਦੇਣਾ ਹੈ, ਇਹ ਫੁੱਲ ਨਹੀਂ ਗੇ ਕੰਡੇ ਨੇ। ਮੈਨੇ ਸ਼ੌਕੇ ਖੁੱਲ ਬੋ ਗੁਲਬੋਸ਼ੀ ਮੈਂ, ਇਹ ਜਿਨ੍ਹਾਂ ਨੂੰ ਫੁੱਲ ਸਮਝ ਕੇ ਨਾ, ਤੇ ਸਤਸੰਗਤ ਜੀ ਕਿਸੇ ਨੂੰ ਨਾ ਬਗੀਚੀ ਵਿੱਚ ਫੁੱਲ ਸੁੰਘਣ ਦਾ ਸੁਭਾਅ ਸੀ, ਬੜਾ ਸ਼ਕੀਨ ਸੀ ਖੁਸ਼ਬੂ ਦਾ, ਉਹ ਬਹਿ ਬਹਿ ਕੇ ਗੋਡਾ ਮੂਧਾ ਮਾਰ ਮਾਰ ਕੇ ਸੁੰਘਦਾ ਸੀ। ਉਹ ਇੱਕ ਦਿਨ ਸੁੰਘਣ ਲੱਗਿਆ, ਗੁਲਾਬ ਦੇ ਫੁੱਲ ਨੂੰ ਸੁੰਘਣ ਲੱਗਿਆ, ਗੁਲਾਬ ਦੇ ਕੰਡੇ ਦੇ ਉੱਤੇ ਜੀਭ ਰੱਖੀ ਗਈ। ਚਮਨ ਕੇ ਰੰਗੋ ਬੂ ਨੇ, ਚਮਨ ਕਹਿੰਦੇ ਬਗੀਚੀ ਨੂੰ, ਚਮਨ ਕੇ ਰੰਗੋ ਬੂ ਨੇ, ਚਮਨ ਦੇ ਫੁੱਲਾਂ ਦੇ ਰੰਗਾਂ ਨੇ, ਖੁਸ਼ਬੂ ਨੇ ਇਸ ਕਦਰ ਧੋਖੇ ਦੀਏ ਮੁਝ ਕੋ, ਕਿ ਮੈਨੇ ਸ਼ੌਕੇ ਗੁਲਬੋਸ਼ੀ ਮੇ ਕਾਂਟੋਂ ਪੇ ਜ਼ੁਬਾਨ ਰੱਖ ਦੀ। ਜਿਨ੍ਹਾਂ ਨੂੰ ਫੁੱਲ ਸਮਝ ਕੇ ਲੋਕਾਂ ਨੂੰ ਲੁੱਟਿਆ ਸੀ, ਉਹ ਫੁੱਲ ਦੀ ਥਾਂ ਤੇ ਕੰਡੇ ਨਿਕਲੇ, ਉਹ ਪਛਾਣਦੇ ਹੀ ਨਹੀਂ ਗਏ, ਉਹ ਸਮਝਦੇ ਕੁਛ ਨਹੀਂ। ਉਹ ਕਹਿੰਦੇ ਇਹ ਤੇਰਾ ਫਰਜ਼ ਸੀ, ਤੂੰ ਕਿਹੜਾ ਸਾਡੇ ਸਿਰ ਤੇ ਸਾੜ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਸਮਝਣਾ ਕੁਛ ਨਹੀਂ, ਨਾਲ ਜਾਣਾ ਕੁਛ ਨਹੀਂ। ਤੇ ਫਿਰ ਉਸ ਵੇਲੇ ਬੰਦਾ ਪਛਤਾਉਂਦਾ ਹੈ, ਉਸ ਵੇਲੇ ਰੀਹ ਲੱਗੇ ਆ ਜਾਂਦੀ, ਫਲਾਣੇ ਨਾਲ ਵੀ ਧੱਕਾ ਕੀਤਾ, ਫਲਾਣੇ ਨਾਲ ਵੀ ਧੱਕਾ ਕੀਤਾ। ਤੇ ਹਜ਼ੂਰ ਕਹਿੰਦੇ ਨੇ ਅੰਤ ਗਿਆ ਪਛਤਾਵੇਂਗਾ। ਫਿਰ ਧਨ ਨਾ ਕਮਾਈਏ, ਕਮਾਓ, ਪਰ ਕਿਸੇ ਨਾਲ ਧੱਕਾ ਕਰਕੇ ਨਹੀਂ, ਕਿਸੇ ਨਾਲ ਬੇਈਮਾਨੀ ਕਰਕੇ ਨਹੀਂ। ਉਹ ਕਮਾ ਕੇ ਦਿਓ, ਪਰ ਨਾਲ ਨਾਲ ਆਪ ਵੀ ਜੀਓ। ਆਪ ਕਿਸ ਤਰ੍ਹਾਂ ਜੀਵੀਏ? ਉਹ ਬਾਣੀ ਨੇ ਇੱਕ ਬੜੀ ਸਾਦਾ ਜੀ ਬੜੇ ਕਮਾਲ ਦੀ ਉਦਾਹਰਣ ਦਿੱਤੀ ਏ। ਉਹ ਆਪਣੇ ਘਰ ਚੱਕੀ ਕੋਈ ਨਹੀਂ ਸੀ, ਤੇ ਕਿਸੇ ਦੇ ਘਰ ਨਾ 5-7 ਕਿਲੋ 10 ਕਿਲੋ ਕਣਕ ਲੈ ਕੇ ਨਾ ਪਰਾਤ ਚ ਪਾ ਕੇ ਉਧਰ ਟੁਰ ਗਈ ਜੀ, ਤੁਹਾਡੀ ਚੱਕੀ ਵਿਹਲੀ, ਅੱਖ ਲੱਗੇ ਵਿਹਲੀ, ਲੈ ਲੈ। ਉਹਨਾਂ ਨੇ ਦੇ ਦਿੱਤੀ। ਉਹਦਾ ਸੁਭਾਅ ਕੀ ਸੀ ਬਈ, ਨਾਲੇ ਤੇ ਇੱਕ ਹੱਥ ਨਾਲ ਉਹਦੇ ਚ ਗੱਲਾਂ ਪਾਈ ਹੋਣਾ, ਦਾਣਾ ਇੱਕ ਹੱਥ ਨਾਲ ਕਮਾਈ ਜਾਣਾ, ਕਦੀ ਕਦੀ ਨਾ ਉਹ ਦਾਣੇ ਕੱਚੇ ਹੀ ਚੁੱਕ ਕੇ ਇਸ ਤਰ੍ਹਾਂ ਮੂੰਹ ਚ ਪਾ ਕੇ ਚੱਬੀ ਜਾਣੇ, ਕਈਆਂ ਦਾ ਸੁਭਾਅ ਹੁੰਦਾ ਉਹ ਚੱਬੀ ਜਾਣੇ। ਉਹ 5-7-8 ਕਿਲੋ ਜਿਹੜੀ ਕਣਕ ਸੀ ਉਹਨੇ ਸਾਰੀ ਆਟਾ ਬਣਾ ਲਈ, ਤੇ ਉਹ ਸਾਰੀ ਉਹਦੇ ਚੋਂ ਪਰਾਤ ਚ ਪਾ ਕੇ, ਉਹ ਪੁੜਾਂ ਨੂੰ ਝਾੜ ਝੂੜ ਕੇ ਕੰਧ ਨਾਲ ਖੜੇ ਕਰਕੇ ਉਹ ਪਰਾਤ ਲੈ ਕੇ ਸਿਰ ਤੇ ਘਰ ਜਾਣ ਲੱਗੀ। ਬਾਹਰ ਬੂਹੇ ਚੋਂ ਨਿਕਲੀ ਤੇ ਉਹ ਠੁੱਡਾ ਵੱਜਾ, ਆਟਾ ਸਾਰਾ ਵਾੜੀ ਚ ਡਿੱਗ ਪਿਆ, ਚਿੱਕੜ ਸੀ, ਸਾਰਾ ਆਟਾ ਖਰਾਬ ਹੋ ਗਿਆ। ਉਹ ਭਗਤ ਕਬੀਰ ਸਾਹਿਬ ਮਹਾਰਾਜ ਵੇਖ ਰਹੇ ਸਨ, ਕਹਿੰਦੇ ਨੇ ਕਬੀਰ ਕੀਚੜ ਆਟਾ ਗਿਰ ਭਰਿਆ, ਕਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਰ। ਜਿਹੜਾ ਸੀ ਨਾ ਮੈਂ 5-7 ਦਿਨ ਰੋਟੀਆਂ ਪਕਾ ਕੇ ਖਾਂਗੇ, ਉਹ ਮੌਕਾ ਨਹੀਂ ਆਇਆ ਜਿਹੜਾ ਪੀਂਦਿਆਂ ਪੀਂਦਿਆਂ ਦਾਣੇ ਚੱਬ ਲਏ। ਉਹ ਬੰਦਾ ਕਹਿੰਦਾ ਵੀ ਜੋੜ ਕੇ ਚੋਖੀ ਸਾਰੀ ਰਿਟਾਇਰ ਹੋ ਕੇ ਫਿਰ ਮੈਂ ਇਹਦਾ ਇੰਜੋਏ ਕਰਾਂਗਾ, ਤੇ ਤੈਨੂੰ ਭਰੋਸਾ ਹੈ ਵੀ ਤੂੰ ਉੱਥੋਂ ਤੱਕ ਜਾਏਗਾ? ਨਹੀਂ, ਆ ਨਾਲ ਨਾਲ ਜਿਹੜਾ ਇੰਜੋਏ ਕਰ ਲਏਗਾ, ਪਰਿਵਾਰ ਵਾਸਤੇ ਵੀ ਕਰ, ਥੋੜ੍ਹਾ ਜਿਹਾ ਆਪਣੇ ਵਾਸਤੇ ਵੀ ਜੀ, ਤਾਂ ਕਿ ਤੈਨੂੰ ਮਰਨ ਲੱਗਿਆ ਮਨ ਖਨਾ ਹੋਵੇ ਵੀ ਆਪਣੇ ਵਾਸਤੇ ਤੇ ਜੀਵਿਆ ਹੀ ਕੋਈ ਨੀਗਾ, ਦੂਜਿਆਂ ਵਾਸਤੇ ਹੀ ਕਰਦਾ ਰਿਹਾ, ਔਰ ਜਿਹਨਾਂ ਵਾਸਤੇ ਕਰਦਾ ਰਿਹਾ ਉਹ ਸਮਝਦੀ ਕੁਛ ਨਹੀਂ ਗੇ। ਚਮਨ ਕੇ ਰੰਗੋ ਬੂ ਨੇ ਇਸ ਕਦਰ ਧੋਖੇ ਦੀਏ ਮੁਝ ਕੋ, ਕਿ ਮੈਨੇ ਸ਼ੌਕੇ ਗੁਲਬੋਸ਼ੀ ਮੇ ਕਾਂਟੋਂ ਪੇ ਜ਼ੁਬਾਨ ਰੱਖੀ। ਜਿਹਨਾਂ ਨੂੰ ਫੁੱਲ ਸਮਝਨੇ ਆ, ਜ਼ਰੂਰੀ ਨਹੀਂ ਫੁੱਲ ਨਿਕਲਣ, ਉਹ ਕੰਡੇ ਵੀ ਨਿਕਲ ਜਾਂਦੇ ਨੇ। ਆਸ਼ਰਮ ਭਰੇ ਹੋਏ ਨੇ ਬਜ਼ੁਰਗਾਂ ਦੇ, ਉਹ ਕਹਿੰਦੇ ਜੀ ਬੱਚੇ ਨਹੀਂ ਸੰਭਾਲਦੇ, ਇੱਥੇ ਲਾਹ ਗਏ ਸਨ ਤੇ ਅਸੀਂ ਇਹਨਾਂ ਦੀ ਦੇਖਭਾਲ ਕਰਨੇ ਆ ਪਏ। ਉਹ ਹੀ ਬੱਚੇ ਨੇ ਜਿਹਨਾਂ ਨੂੰ ਫੁੱਲ ਸਮਝ ਕੇ ਲੋਕਾਂ ਤੋਂ ਖੋ ਖੋ ਕੇ ਲਿਆ ਕੇ ਉਹਨਾਂ ਨੂੰ ਦਿੱਤਾ, ਤੇ ਜਦੋਂ ਉੱਤੇ ਜ਼ੁਬਾਨ ਰੱਖੀ ਪਤਾ ਲੱਗਾ ਫੁੱਲ ਨਹੀਂ ਅਤੇ ਕੰਡਾ। ਇਸ ਵਾਸਤੇ ਇਸ ਤਰ੍ਹਾਂ ਦਾ ਕੰਮ ਨਾ ਕਰ ਵੀ ਤੈਨੂੰ ਪਛਤਾਉਣਾ ਪਏ।

ਹੁਣ ਇਹ ਜਿਹੜੀ ਵਰਡਿੰਗ ਹੈ ਨਾ, ਏਕ ਸ਼ਬਦ ਤੂੰ ਚੀਨੈ ਨਾਹੀਂ, ਇਹ ਹੁਣ ਗ੍ਰਿਸ਼ਤੀਆਂ ਕੋਲ ਤਾਂ ਇੰਨਾ ਟਾਈਮ ਨਹੀਂ ਨਾ ਵੀ ਉਹ ਸਟੀਕ ਲੈ ਕੇ ਪੰਜ ਪੰਜ ਸੱਤ ਸੱਤ ਤਰ੍ਹਾਂ ਵੇਖਣੇ, ਤੇ ਸਾਡੀ ਡਿਊਟੀ ਹੈ ਨਾ ਵੀ ਤੁਹਾਨੂੰ ਸੌਖੇ ਢੰਗ ਨਾਲ ਇਹ ਦੱਸਿਆ ਜਾਏ ਵੀ ਕੀ ਮਤਲਬ ਹੈ, ਕਿਉਂਕਿ ਤੁਸੀਂ ਕਿਰਤ ਕਰਨੀ ਹੈ, ਉੱਥੇ ਬੜੇ ਖਲਜਗਨ ਨੇ, ਬੜੀਆਂ ਸਮੱਸਿਆ ਨੇ, ਬੜੇ ਕਲੇਸ਼ ਨੇ, ਇੱਥੇ ਤੁਸੀਂ ਆਉਂਦੇ ਹੋ ਵੀ ਘੜੀ ਦੋ ਘੜੀਆਂ ਸ਼ਕੂਨ ਮਿਲੇ, ਅਤੇ ਉਹ ਸ਼ਕੂਨ ਵੰਡਣ ਦੀ, ਪਰੋਸਣ ਦੀ, ਆਤਮਕ ਖੁਰਾਕ ਦੀ ਜਿਹੜੀ ਸੇਵਾ ਹੈ ਉਹ ਮਾਤੜਾਂ ਦੀ ਲੱਗੀ ਹੈ। ਇਹਦੇ ਅਰਥ ਨੇ ਬਈ ਵਾਹਿਗੁਰੂ ਦੀ ਸਿਫਤ ਸਲਾਹ ਦੀ ਬਾਣੀ ਜਿਹੜੀ ਹੈ ਉਹ ਤੂੰ ਪਛਾਣੀਏ ਕੋਨੀ ਨਹੀਂ, ਔਰ ਉਹਨੂੰ ਨਾ ਪਛਾਣਨ ਕਰਕੇ ਪਤਾ ਕੀ ਹੋਇਆ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਦੀਪਾਲਪੁਰ ਮੰਡਲ ਹੁੰਦਾ ਸੀ ਇੱਕ, ਜਿਵੇਂ ਉਦੋਂ ਵੰਡ ਹੋਰ ਤਰ੍ਹਾਂ ਦੀ ਸੀ, ਤੁਸੀਂ ਉਹਨੂੰ ਇੱਕ ਤਿੰਨ ਚਾਰ ਜ਼ਿਲ੍ਹਿਆਂ ਦਾ ਸਮੂਹ ਕਹਿ ਲਓ। ਜਦੋਂ ਨਵਾਬੀ ਆਈ ਨਾ ਪੰਥ ਕੋਲ, ਜ਼ਕਰੀਆ ਖਾਨ ਨੇ ਭੇਜੀ, ਉਹਦੇ ਵਿੱਚ ਦੀਪਾਲਪੁਰ ਵੀ ਉਹਨੇ ਦਿੱਤਾ ਸੀ। ਇਹ ਦੀਪਾਲਪੁਰ ਕੋਈ ਕਸਬਾ ਨਹੀਂ ਗਾ, ਛੋਟਾ ਜਿਹਾ ਕੋਈ ਟਾਊਨ ਨਹੀਂ ਗਾ ਵੀ ਜਿੱਥੇ ਕੋਈ 5-7 ਹਜ਼ਾਰ ਲੋਕ ਰਹਿੰਦੇ। ਉੱਥੋਂ ਦਾ ਇੱਕ ਕੋਹੜੀ ਸੀ ਅਤੇ ਉਹਨੂੰ ਨਗਰ ਵਾਲਿਆਂ ਨੇ ਬਾਹਰ ਕੱਢ ਦਿੱਤਾ ਸੀ, ਝੁੱਗੀ ਪਾ ਦਿੱਤੀ ਸੀ ਬਾਹਰ ਦੂਰ, ਅਤੇ ਉਦੋਂ ਕੋਹੜ ਦਾ ਇਲਾਜ ਕੋਈ ਸੀ। ਉਹਦੇ ਗਲ ਵਿੱਚ ਇੱਕ ਮਿੱਟੀ ਦਾ ਭਾਂਡਾ ਪਾਇਆ ਹੋਇਆ ਸੀ, ਲੋਕੀ ਉਹਦੇ 'ਚ ਭੋਜਨ ਪਾ ਜਾਂਦੇ ਸਨ, ਉਹਦੇ ਨੇੜੇ ਨਹੀਂ ਸੀ ਕੋਈ ਆਉਂਦਾ। ਉੱਥੇ ਹਜ਼ੂਰ ਨੇ ਜਾ ਕੇ ਉਹਨੂੰ ਰਾਜੀ ਵੀ ਕੀਤਾ ਸੀ, ਅਤੇ ਉੱਥੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸੀ ਵੀ ਤੂੰ ਜਿਹੜਾ ਸਾਰੀ ਸਾਰੀ ਰਾਤ ਹਾਏ ਮਰ ਗਿਆ, ਹਾਏ ਮਰ ਗਿਆ, ਹਾਏ ਮਰ ਗਿਆ ਕਰਨਾ ਨਾ, ਇਹ ਤੇਰੀ ਅਵਸਥਾ ਤਾਂ ਬਣੀ ਹੈ ਵੀ ਤੈਨੂੰ ਸਿਫ ਸਲਾਹ ਦੀ ਬਾਣੀ ਜਿਹੜੀ ਹੈ। ਕੋਈ ਗੱਲ ਨਹੀਂ ਪਿਆਰੇ, ਕੋਈ ਗੱਲ ਨਹੀਂ, ਇਹ ਜਿਹੜੀ ਸਿਫ ਸਲਾਹ ਦੀ ਬਾਣੀ ਹੈ ਉਹ ਤੈਨੂੰ ਭੁੱਲ ਗਈ ਹੈ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਧਿਆਨ ਦਿਆ ਜੀ, ਅਗਲੇ ਬੋਲ ਨੇ ਬਹੁਤਾ ਬੋਲਣ ਝੱਖਣ ਹੋਏ, ਇਹ ਬੜਾ ਸਮਝਣ ਵਾਲਾ ਬਚਨ। ਜੇ ਕਿਸੇ ਨੂੰ ਜਲਦੀ ਵੀ ਹੈ ਤਾਂ ਆਹ ਪੰਕਤੀ ਜ਼ਰੂਰ ਸੁਣ ਕੇ ਉੱਠਿਓ। ਮੈਂ ਵੇਖਿਆ ਵੀ ਟੇਬਲ ਟਾਕ ਵਿੱਚ ਵੀ ਨਾ ਕੋਈ ਕਈ ਸੱਜਣਾ ਦਾ ਸੁਭਾਅ ਹੁੰਦਾ ਵੀ ਜ਼ਿਆਦਾ ਬੋਲਣਾ, ਉਹ ਫਿਰ ਦੂਜਾ ਕਹਿੰਦਾ ਵੀ ਜ਼ਿਆਦਾ ਨਾ ਬੋਲ, ਬਾਣੀ ਵੀ ਕਹਿੰਦੀ ਆ ਬਹੁਤਾ ਬੋਲਣ ਝੱਖਣ ਹੋਏ। ਤੋ ਇਹ ਇਸ ਵਾਸਤੇ ਨਹੀਂ, ਇਹਦੇ ਅਰਥ ਇਹ ਨਹੀਂ। ਤੁਸੀਂ ਕਹੋਗੇ ਫਿਰ ਇਹਦੇ ਅਰਥ ਕੀ ਨੇ? ਆ ਜਿਹੜਾ ਤੂੰ ਸਿਫ ਸਲਾਹ ਦੀ ਬਾਣੀ ਨੂੰ ਵਿਸਾਰ ਦਿੱਤਾ, ਉਹਨੂੰ ਵਿਸਾਰਨ ਕਰਕੇ ਜਿਹੜਾ ਤੇਰਾ ਜੀ ਤਪਦਾ ਹੈ, ਜਿਹੜੇ ਤੇਰੇ ਕੋਲ ਦੁੱਖ ਆਏ ਨੇ, ਮੁਸੀਬਤਾਂ ਆਈਆਂ ਨੇ, ਉਹਨਾਂ ਮੁਸੀਬਤਾਂ ਤੋਂ ਵਿਚਲਿਤ ਹੋ ਕੇ, ਦੁਖੀ ਹੋ ਕੇ, ਹਰ ਵੇਲੇ ਕਹਿਣਾ ਵੀ ਮੈਨੂੰ ਦੁੱਖ ਨਾ ਦੇ, ਸੁੱਖ ਦੇ, ਦੁੱਖ ਨਾ ਦੇ, ਸੁੱਖ ਦੇ, ਦੁੱਖ ਨਾ ਦੇ, ਸੁੱਖ ਦੇ, ਇਹ ਨਾ ਆਖਿਆ ਕਰ। ਪਹਿਲੀ ਗੱਲ ਤੇ ਵੀ ਉਹਨੂੰ ਤੇਰੇ ਆਖਣ ਤੋਂ ਬਿਨਾਂ ਹੀ ਪਤਾ ਹੈ, ਤੇ ਦੂਜੀ ਗੱਲ ਇਹ ਵੀ ਵੀ ਕਿਸੇ ਮਨੁੱਖ ਨੂੰ ਜ਼ਿੰਦਗੀ 'ਚ ਸਿਰਫ ਸੁੱਖ ਮਿਲਣ, ਦੁੱਖ ਮਿਲੇ ਹੀ ਨਾ, ਇਹ ਸੰਭਵ ਹੀ ਨਹੀਂ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਉਹ ਬਿਨਾਂ ਬੋਲਿਆਂ ਹੀ ਸਾਰਾ ਕੁਝ ਜਾਣਦਾ। ਹੁਣ ਇਹ ਜਿਹੜਾ ਬਹੁਤਾ ਬੋਲਣ ਝੱਖਣ ਹੋਏ ਨੂੰ ਜੇ ਸਮਝਣਾ ਹੋਵੇ ਨਾ, ਤੇ ਫਿਰ ਉਹ ਗੁਰਬਾਣੀ ਸਾਨੂੰ ਉਹਦੇ ਵਿੱਚੋਂ ਸੂਝ ਬਖਸ਼ਦੀ ਹੈ। ਗੁਰੂ ਨਾਨਕ ਦਾ ਇਹ ਬਚਨ ਹੈ, ਗੁਰੂ ਨਾਨਕ ਦਾ ਹੀ ਇੱਕ ਹੋਰ ਬਚਨ ਕਰਕੇ ਸਮਾਪਤੀ ਕਰਾਂ। ਹਜ਼ੂਰ ਦਾ ਝੱਖਣ ਕਿਹਨੂੰ ਉਹ ਕਹਿੰਦੇ, ਉਹਨੂੰ ਕਲੀਅਰ ਕਰਦੇ ਇੱਕ ਹੋਰ ਥਾਂ ਤੇ, ਨਾਨਕ ਬੋਲਣ ਝੱਖਣਾ, ਇਹ ਬੋਲਣਾ, ਇਹ ਕਹਿਣਾ ਝੱਖ ਮਾਰਨ ਦੇ ਬਰਾਬਰ ਹੈ। ਕਿ ਦੁੱਖ ਛੱਡ ਮੰਗੀਆਂ ਸੁੱਖ, ਕਿਉਂਕਿ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਹੁਣ ਹੋਰ ਇਹਦੂ ਸਪਸ਼ਟ ਸਤਿਗੁਰੂ ਕੀ ਕਹਿਣ, ਜੇ ਇਸ ਗੱਲ ਵਿੱਚ ਤੇ ਹਾਰ ਹੀ ਹੋਣੀ ਹੈ ਵੀ ਮੈਨੂੰ ਦੁੱਖ ਦੇ ਹੀ ਨਾ ਸੁੱਖ ਦੇ, ਤੇ ਮਹਾਰਾਜ ਕਹਿੰਦੇ ਜਿਹੜੇ ਬੋਲਣ ਵਿੱਚ ਹਾਰ ਹੋਣੀ ਉਹ ਬੋਲਣਾ ਹੀ ਕਿਉਂ ਹੈ, ਇਹ ਸੰਭਵ ਹੀ ਨਹੀਂ ਗਾ।
ਜਿਵੇਂ ਹਰ ਗਰੀਬ ਤੋਂ ਗਰੀਬ ਬੰਦੇ ਕੋਲ ਵੀ ਦੋ ਪੁਸ਼ਾਕਾਂ ਹੁੰਦੀਆਂ ਨੇ, ਇੱਕ ਲਾ ਲਈ ਇੱਕ ਪਾ ਲਈ। ਇਸ ਤਰ੍ਹਾਂ ਈਸ਼ਵਰ ਕਦੀ ਦੁੱਖ ਦਿੰਦਾ ਕਦੀ ਸੁੱਖ ਦਿੰਦਾ, ਉਹ ਸਾਡੀ ਰਿਕੁਆਇਰਮੈਂਟ ਦੇਖਦਾ। ਸੁੱਖ ਵਿੱਚ ਬਹੁਤ ਜ਼ਿਆਦਾ ਗਾਫਲ ਹੋ ਗਿਆ, ਹੁਣ ਥੋੜ੍ਹਾ ਜਿਹਾ ਦੁੱਖ ਦਾ ਸ਼ੌਟ ਦੇ ਕੇ ਇਹਨੂੰ ਜਗਾ ਦਿਆਂ। ਦੁੱਖ ਬਹੁਤ ਜ਼ਿਆਦਾ ਹੋ ਗਿਆ, ਟੁੱਟ ਨਾ ਜਾਏ, ਪੂਰੀ ਸੁੱਖ ਦੀ ਚੰਗੇਰ ਮੋਦੀ ਮਾਰ ਦਿੰਦਾ। ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁੱਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹਉ ਕਰੀ ਨਾ ਹੋਈ। ਏਕ ਸ਼ਬਦ ਤੂੰ ਚੀਨੈ ਨਾਹੀ, ਫਿਰ ਫਿਰ ਜੂਨੀ ਆਵੇਗਾ। ਆਵਾਗਾਉਣ ਦਾ ਚੱਕਰ ਨਹੀਂ ਖਤਮ ਹੋਵੇਗਾ, ਕਿਉਂਕਿ ਸਿਫ ਸਲਾਹ ਦੀ ਬਾਣੀ ਤੂੰ ਭੁਲਾ ਦਿੱਤੀ। ਅਕਲ ਹੈ ਪਰ ਉਹ ਅਕਲ ਦੁਨਿਆਵੀ ਲੇਖੇ ਜੋਖੇ ਵਿੱਚ ਖਰਚ ਕਰ ਰਿਹਾ ਹੈ, ਨਿਰੰਕਾਰੀ ਲੇਖਾ ਜੋਖਾ ਕਦੀ ਨਹੀਂ ਕੀਤਾ। ਵੀ ਕਿਹਾ ਤੈਂ ਖੱਟਿਆ ਕਹਾ ਗਵਾਇਆ, ਇਸ ਵਾਸਤੇ ਓੜਕ ਪਛਤਾਉਣਾ ਪਏਗਾ। ਗੁਰੂ ਸਰੂਪ ਸਾਧ ਸੰਗਤ ਜੀ, ਦਿੱਤਾ ਹੋਇਆ ਸਮਾਂ ਸਮਾਪਤ ਹੈ, ਲਿਹਾਜ਼ਾ ਗੁਰਮਤਿ ਵਿਚਾਰਾਂ ਨੂੰ ਮੈਂ ਇੱਥੇ ਸੰਕੋਚਨ ਦੀ ਆਪ ਜੀ ਤੋਂ ਆਗਿਆ ਚਾਹਾਂਗਾ। ਬੇਅੰਤ ਭੁੱਲਾਂ ਗਲਤੀਆਂ ਜੋ ਵਿਚਾਰ ਕਰਦਿਆਂ ਹੋਈਆਂ ਨੇ, ਉਹਨਾਂ ਵਾਸਤੇ ਦਾਸ ਖਿਮਾ ਦਾ ਜਾਚਕ ਹੈ। ਆਓ ਗੁਰੂ ਸਵਾਰਿਆਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਆਗਿਆ ਬਖਸ਼ਿਸ਼ ਕਰੋ ਜੀ।

ਚਰਵਾਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਬ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੇ ਜੇ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ

ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਉੜ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀਆਂ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ, ਕਥਾ ਵਿਚਾਰ, ਨਾਮ ਸਿਮਰਨ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁਗਦੀ ਖਿਮਾ ਬਖਸ਼ਣਾ, ਪੜੀ ਸੁਣੀ ਬਾਣੀ, ਕੀਰਤਨ ਕਥਾ, ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ, ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਮਨਮੋਹਨ ਸਿੰਘ ਵੱਲੋਂ ਆਪਣੀ ਮਾਤਾ ਕਿਰਪਾਲ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ, ਬੀਬੀ ਰਾਜਵੀਰ ਕੌਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਤਸ਼ਾਹ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਣਗੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਦੇ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਾਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸਮਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ। ਰਬ ਚੰਦ ਦੀਪਕ ਬਣੇ ਤਾਰਿਕਾ, ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ। ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਆਉਦ ਕਟੈ ਦਿਨ ਸਰਹਿਣਾ ਰੇ। ਮਨ ਗੁਰਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ, ਬ੍ਰਹਮ ਗਿਆਨੀ ਜਿਸ ਹੇ ਜਗਾਏ ਅਜਹੋ ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਇਰੈਨ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ती

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru.

Guru, ah, Guru, ah, Guru, ah, Guru, ah, Guru, ah, Guru.

Guru, ah, Guru, ah, Guru, ah, Guru, ah, Guru, ah.

वाहगुरु वाहगुरु वाहगुरु वाहगुरु वाह

Guru, ah, Guru, ah, Guru, ah, Guru, ah, Guru, ah.

Guru, Vah, Guru, Vah, Guru, Vah, Guru, Vah.

गुरु गुरु गुरु गुरु गुरु गुरु।

गुरु गुरु गुरु गुरु गुरु गुरु

Guru, Guru, Guru, Guru, Guru, Guru, Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਧਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਪਰੇ ਕਹਿ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਣ ਸਿਮਰਤ ਸੋਧਾਖਿਅਰ, ਕਿੰਨੇ ਰਾਮ ਨਾਮ ਇੱਕ ਆਖਿਅਰ। ਕਿਨਕਾ ਇੱਕ ਜਿਹ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹੇ ਉਧਾਰੋ। ਸੁਖਮਨੀ ਸੋਖੇ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾਮ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੇ। ਪ੍ਰਭ ਸਿਮਰਤ ਕਛ ਬਿਘਨ ਲਾਗੈ, ਪ੍ਰਭ ਕੈ ਸਿਮਰਨ ਅਣਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਬਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬਨ ਦਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥੇ ਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਹਿ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਹਿ ਸਮਾਏ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕਉ ਸਿਮਰੈ ਸੇ ਤਨਵੰਤੇ, ਪ੍ਰਭ ਕਉ ਸਿਮਰਹਿ ਸੇ ਪਤਵੰਤੇ। ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕਉ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕਉ ਸਿਮਰੇ ਸੇ ਸੁਖਵਾਸੀ, ਪ੍ਰਭ ਕਉ ਸਿਮਰਹਿ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ, ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕਉ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕਉ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕਉ ਸਿਮਰਹਿ ਤਿਨ ਅੰਧ ਕਨੇਰੇ, ਪ੍ਰਭ ਕਉ ਸਿਮਰਹਿ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ।

ਅਸ਼ਟ ਪਦੀ ਜਹ ਮਾਤ ਪਿਤਾ ਸਤਮੀਤ ਨਾ ਭਾਈ ਮਨ ਊਹਾ ਨਾਮ ਤੇਰੈ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚਲੈ ਜਹ ਮੁਸਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾਵ ਪਰ ਹਰੇ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵ ਸੂਖ ਗਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ।

ਸਲੋਕ ਬਹੁ ਸਾਹਤਰ ਬਹੁ ਸਿਮਰਤੀ ਪੇਖੇ ਸਰਬਟ ਡਹੋਲ ਪੂਰਸ ਨਾਹੀ ਹਰ ਹਰੇ ਨਾਨਕ ਨਾਮੇ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਰ ਸਾਹਤਰ ਸਿਮਰਤ ਵਖਿਆਨ ਜੋਗ ਅਭਿਆਸ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ

ਦਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁਣ ਨਹੀਂ ਲੈਪਾ ਨਿਰਤਨ ਕਵ ਤਨ ਤੇਰੋ ਨਾਵ ਨਿਥਾਵ ਕੋ ਨਾਵ ਤੇਰਾ ਥਾਵ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਦ ਮਿਦ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਕਬਰ ਨਾ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਪਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾਸ ਸੁਣ ਰਸਨ

ਅਸਤਪਰੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜੈਨਤੋਂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨਹੇ ਉਬਾਰੇ ਗਰਭ ਅਗਨ ਮਹਿ ਜਿਨਹੇ ਉਬਾਰਿਆ ਬਾਰ ਬਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪ੍ਰਸਾਦ ਸੈਨ ਮੁਖਿਆ ਪਿਆ ਬੈਠ ਕਾਵ ਦੈਨ ਇਹੋ ਨਿਰਗੁਣ ਗੁਣ ਕਛੁ ਨਾ ਬੂਜੈ ਬਖਸ਼ ਲੇ ਹੋ ਤਾਉ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜੇ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁਲਾ ਜੇ ਪ੍ਰਸਾਦ

ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖਿਲੇ ਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਨੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੂਹ ਘਨੇਰੇ ਕੋਈ ਨਾ ਜਾਣੈ ਤੁਮਰਾ ਤੂੰ ਚੇਤੀ ਉੱਚਾ ਭਗਵੰਤ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸੁ ਆਗਿਆਕਾਰੀ।

ਉਠਤ ਬੈਠ ਸਭ ਤਿਸੇ ਧਿਆਈ ਤਿਸੇ ਧਿਆਇ ਜਵੇ ਅਲਖ ਹੈ ਈ ਹਾਂ ਊ ਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਵਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਣੇ ਕਰਨਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵੇ ਜਿਹ ਪ੍ਰਸਾਦ ਸੁਖ ਸਹਿ

ਸਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ।

ਸਾਧਨਾ ਕੀ ਅਚਰਿਤ ਕਥਾਸਪਦੀ ਸਾਧਕ ਸੰਗ ਬੁਖ ਉਜਲ ਹੋਦ ਸਾਧ ਸੰਗ ਮਲ ਸਗਲੀ ਖੋਦ ਸਾਧਕ ਸੰਗ ਮੇਟੈ ਅਭਿਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਣੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਨ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ

ਪੈਰ ਸਾਧਕ ਸੰਗ ਨਾਹੀ ਕੋ ਬੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹਉ ਤਾਪ ਸਾਧ ਕੈ ਸੰਗ ਤਰੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧਕ ਸੰਗ ਨ ਕਬਹੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਹਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਣ ਉੱਚੇ ਸਾਧੂ ਕੈ ਸੰਗ ਮਹਿਰ ਪਹੁੰਚੈ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ

ਗੁਣ ਗਾਇਨ ਸਾਧਕੈ ਸੰਗ ਸਰਬਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਦ ਨਿਹਾਲ ਸਾਧਕ ਸੰਗ ਕਲੂਹਿਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਛਰੁਤ ਹਰ ਮੇਲਾ

ਸੁਣੇ ਤੇ ਤਬ ਖਿਆ ਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਕਸ ਬਿਨ ਕੋਏ ਨਾਨਕ ਹਿ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲੇ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ

ਪਰਿਵਾਰ ਬ੍ਰਹਮ ਗਿਆਨੀ ਸਦਾ ਸਾਹ ਜਾਗਤ ਬ੍ਰਹਮ ਗਿਆਨੀ ਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ

ਸਰਬਕਾ ਤਨਹੀ ਸਲੋਕ ਉਰ ਧਾਰੈ ਜੋ ਅੰਤਰਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਓਹ ਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ

ਰੱਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਦਸ ਨਦਰੀ ਆਇਆ ਦਾਸ ਦਸੰਤਨ ਭਾਏ ਤਨ ਪਾਇ ਸਦਾ ਨਿਕਟ ਹੈ ਨਿਕਟ ਹਰ ਜਾਣ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮੇ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਧਾਵੈ ਜੀਵਨ ਮੁਕਤ ਸੋ ਕਹਾਵੈ।

ਨਾਨਕ ਪਹਿਰੇ ਹਾਲ ਸਲੋਕ ਉਸਤਤ ਕਰੇ ਅਨੇਕ ਜਨੇ ਅੰਤਰ ਪਾਰ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦੇ ਅਨਕ ਪ੍ਰਕਾਰ ਅਸਤਵਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈਤੀ ਸੁਵਾਸੀ ਕਈ ਕੋਟ ਬਨ ਬ੍ਰਹਮ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ।

ਕੋੜੇ ਭੇਗਾਤ ਮੇਨੇ ਕੋਰ ਕਈ ਕੋੜ ਪਰ ਦਰਬ ਕੋ ਹਿਰ ਹੈ ਕਈ ਕੋੜ ਪਰ ਦੁਖ ਨਾ ਕਰ ਹੈ ਕਈ ਕੋੜ ਮਾਇਆ ਸਰਮ ਮਾਹ ਕਈ ਕੋੜ ਪਰਦੇਸ ਪਰਮਾ ਹੈ।

ਪੀਤਰ ਤਾਂ ਕਾ ਹੋਏ ਮਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮੇਟੈ ਅਭਿਮਾਨ ਸੋ ਜਾਣ ਨਾਨਕ ਦਰਗੇ ਪ੍ਰਵਾਨ।

ਹਰ ਅਸ਼ਟਪਦੀ ਸੰਤ ਕੇ ਦੁਖਨ ਆਰ ਜਾ ਘਟ ਹੈ ਸੰਤ ਕੇ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮਹਿ ਪਾਏ ਸੰਤ ਕੇ ਦੁਖਨ ਬਤ ਹੋਏ ਮਲੀਨ ਸੰਤ ਕੇ ਦੁਖਨ ਸੋ ਬਤ ਹੀਨ ਸੰਤ ਕੇ ਹੱਤੇ ਕਉ ਰਾਖੈ ਨ ਕੋਇ ਸੰਤ ਕੇ ਦੁਖਨ ਥਾਨ ਪ੍ਰਗਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਹੀ ਤਾਰੇ

ਲੈ ਸੰਤ ਕੇ ਦੁਖਨ ਤੇ ਸਮਝਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾ ਸੰਤ ਭਾਵੇ ਤਾਵੇ ਪੀਂਗਤ ਪਾਵੇ ਸੰਤ ਕਾ ਨਿੰਦ ਕਮਾ ਤਾਈ ਸੰਤ ਕਾ ਨਿੰਦ ਖੇ ਟਿਕਲ ਨਾ ਪਾਈ ਸੰਤ ਕਾ ਨਿੰਦ ਕਮਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ

ਪੀ ਹੋਏ ਮੁਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਾਹਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨ ਮੈਂ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੇ ਸੰਤ ਕੇ

ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਏ ਹੋਵੇ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮਿਠਲ ਗਾਣਾ ਜਾ ਸਾ ਸਾ ਤੈਸਾ ਦ੍ਰਿਸ਼ਟਾ ਨਾ ਜਿਹ ਤੇ ਵਜੇ ਤੇ ਮਾਇ ਸਮਾਏ ਹੋਏ ਸੁਖ ਨਿਦਾਨ ਉਹਨੂੰ ਬਣਾਏ ਆਪ ਕੋ ਆਪ ਦੀ ਨੋ ਮਾਨ ਨਾਨ ਪ੍ਰਭ ਜਾਣੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣ ਹਾਰ ਜਾ ਕੇ ਸਿਮਰਨੇ ਉਦਰੀ ਆਏ ਨਾਨਕ ਤਿਸ ਬਿਰਹਾਰ ਅਸ਼ਟਪਦੀ

ਰਸ ਲੋਭੀ ਬਤੰਗ ਰਾਮ ਨਾਮ ਜਬਿਰ ਦੇ ਮਾਹੇ ਨਾਨਕ ਪਤ ਸੇ ਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜੇ ਮਹਾਨ ਲੇਹੋ ਮਨ ਬੋਲ ਰਾਮ ਨਾਮ ਹਿਰਦੇ ਮਹਿ ਤੋਲ ਲਾ

ਸਤਿ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਓਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸੰਭਾਤਾ ਸਰੋਕ ਰੂਪ ਨਰੇਖ ਨਰੰਗ ਕਿਸ ਤ੍ਰਿਹ ਗੁਣ ਤੇ ਪ੍ਰਭ ਭਿਹਨ ਤਿਸੇ ਬਿਝਾਏ ਨਾਨਕ ਅਜ ਹੋਵੇ ਸੋ ਪ੍ਰਸਾਨ ਅਸ਼ਟਪਦੀ।

ਗੰਭੀਰ ਗੰਭੀਰ ਸੋਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਨ ਸਾਤ ਰੇਕੀ ਚਰਨੀ ਪਾਉ ਨਾਨਕ ਕੈ ਮਨ ਹੁਰ ਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਪਰਨ ਜਾ ਕਾਨੇ ਤਰਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ।

ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪ੍ਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਅਕਾਰ ਨਾਮ ਕੇ ਧਾਰੇ ਪ੍ਰਿਆ ਸਭ ਭਵਨ ਨਾਮ ਕੇ ਸੰਗ ਗੁਦਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਦ ਕੇਵਲ ਪ੍ਰਧਾਨ ਕਰਤੂਤ ਸਤ ਸਦ ਜਾ ਕੀ ਬਾਣੀ ਸਤ ਪੁਰਖ ਸਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਿਜਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਬਹਿਨ ਸਾਧੂ ਦੇ ਸਾਤੇ ਜਨ ਜਾ ਕੇ ਹਿਰਦੈ ਪ੍ਰਵੇਸ਼

ਇਹ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਆ ਨਾਨਕ ਜੋਤਿ ਭਾਵ ਸੋ ਵਰਤੀਆ ਬਿਸਮਣ ਬਿਸਮ।

ਸੋਵੜ ਭਾਗੀ ਜਨ ਕੇ ਸੰਗ ਏਕਲੇ ਬਿਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ ਪਾਵੇ। ਸਲੋਕ ਆਦਿ ਸਾਜੁਗ ਆਦਿ ਸੱਚ ਹੈ, ਪਿਹ ਸੱਚ ਨਾਨਕ ਹੋਸੀ, ਪਿਹ ਸੱਚ ਅਸ਼ਟਪਦੀ। ਚਰਨ ਸਤਿ ਸਤ ਪ੍ਰਸਨਹਾਰ, ਪੂਜਾ ਸਤਿ ਸਤ ਸੇਵਦਾਰ, ਤਰਸਨ ਸਤਿ ਸਤ ਪੇਖਣ ਹਾਰ, ਨਾਮ ਸਤਿ ਸਤ ਧਿਆਵਨ ਹਾਰ। ਆਪ ਸਤ ਸਤ ਸਭ ਤਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸਤਿ ਸਤ ਪ੍ਰਭ ਭਗਤਾ, ਸੁਰਤ ਸਤਿ ਸਤ ਜਸ ਸੁਣਤਾ।

ਸੋ ਸੇਵਕ ਸਾਥ ਸਾਥ ਸੰਭਾਰੇ ਆਪਣੇ ਜਨਕਾ ਪਰਦਾ ਢਾਕ ਕਹੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਉ ਪਤ ਰਾਖੇ ਤਾਂ ਕਿ ਗਤ ਮਿਤ ਕੋਇ ਨਾ ਰਾਖੇ ਪ੍ਰਭ ਕੇ ਸੇਵਕ ਕੋ ਨਾ ਪਹੁਚੇ ਪ੍ਰਭ ਕੇ ਸੇਵਕ ਉਤੇ ਉਤੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਪ੍ਰਗਟਾਇਆ।

ਪ੍ਰਭ ਆਪਣੇ ਕਾ ਹੁਕਮ ਪਛਾਣ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ

ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਬੁਖ ਦੁਖ ਤੈਤੇ ਨਾਸੇ ਤਬ ਤਮਾਹੇ ਠਾਣ ਵਰਤਾਈ ਅੰਧ ਭੈ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਉਦੇਸੇ ਪਹੁ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ

ਨਾਨਕ ਹਿਮਤ ਅਨੁਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਬੀਚਾਰੇਕ ਸਿਮਰ ਨਾਮ ਆਦਿ ਹਰਿ ਅਵਰੀ ਉਪਾਵ ਸਭ ਮੀਤ ਵਿਸਾਰੁ ਚਰਨ ਕਮਲ ਜਿਦ ਮਹਿਰ ਧਾਰੁ ਕਰਨ ਕਾਨ ਸੁਪ੍ਰਭ ਸਮਰਾਥ ਦ੍ਰਿ ਕਰ ਗਹ ਨਾਮ ਹਰਵਾਥ ਇਹੋ ਧਨ ਸੰਚਹੋ ਹੋਵੋ ਭਗਵੰਤ ਸਮਝਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਬਾਹੇ ਸਭ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠ ਧਾਵੈ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੋਭਾ ਕਉ ਜਿਸ ਸੁਖ ਕਉ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ

ਸਰਬ ਕਲਿਆਣ ਸੁਖ ਨਿਦ ਨਾਮ ਬੂੜ ਜਾਤ ਪਾਏ ਬਿਸਰਾਮ ਸਗਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਹੁਗਣ ਤਾਸ ਬਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨੇ ਅੰਤਰੀ ਸੁਆਉ ਨੇਤਰ ਉਪੇਖ ਦਰਸ ਸੁਖ ਹੋਏ ਮਨ ਬਿਕਸੇ ਸਾਧ ਚਰਨ ਤੋਹੇ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਸਦੀ ਜੇ ਕਰ ਮੈਂ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸੰਭਾਏ।

ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੋ ਕਰਨੀ ਸੋਭਾ, ਧਰਮੰਤ ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ ਲੋਕ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ, ਨਾਨਕ ਆਪਹੀ ਫਿਰ ਜਾ ਬਸਪਤੀ। ਜਬ ਅਕਾਰ ਹੁ ਕਹ ਨ ਦ੍ਰਿਹ ਤੇਤਾ, ਪਾਪਨ ਤਬ ਕਹਤੇ ਹੋਤਾ। ਜਬ ਧਾਰੀ ਆਪਣ ਸੋ ਸਮਾਧ, ਤਬ ਵੈਰ ਵਿਰੋਧ ਕੇ ਸੰਕ ਮਾਧ।

ਅੰਧ ਮੁਗਤ ਕਹ ਕਿਸ ਕਹੁ ਗਣੀ। ਜਾਵੇ ਕੈ ਹਰ ਅਗਮ ਅਪਾਰ, ਤਬ ਨਰਕ ਸੁਰ ਕਹੁ ਕੌਣ ਉਤਾਰ। ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸਿਵ ਸਕਤ ਕਹੁ ਕਿਤ ਠਾਏ। ਜਾਵੇ ਆਪੇ ਆਪ ਆਪਣੀ ਜੋ ਧਰੇ, ਤਬ ਕਵਨ ਨਿਡਿਰ ਕਵਨ ਕਦ ਡਰੇ। ਆਪਣ ਚਲ ਤੇ ਆਪ ਕਰਨੇ ਹਰ, ਨਾਨਕ ਠਾਕੁਰ ਅਗਮੇ ਅਪਾਰ। ਅਬਿਨਾਸੀ ਸੁਖ ਆਪਣੇ ਆਸਨ, ਤਹ ਜਨਮ ਮਰਨ ਕਹੁ ਕਹਾਂ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੁ ਕਿਸ ਹੋਏ।

ਕਹੀਏ ਤੇਰਾ ਬਿਸਮਣ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨ ਹੋ ਆਪ ਜਹ ਛਾਲੇ ਛੇਦ ਭੇਸ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ।

ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਹਾਰੇ ਆਪ ਹੇ ਕਾ ਵਿਸਥਾਰ ਜਾਤ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸੰਭਾਲ ਤੁਮ ਤੇ ਪਹਿਲਾਂ ਹੀ ਕਿਛ ਹੋਇਆ ਆਪਣੇ ਸੂਤ ਸਭ ਜਗਤ ਪ੍ਰਵੇ ਜਾਗ ਪ੍ਰਭ ਜੀ ਆ ਬੁਝਾਏ ਸੱਚ ਨਾਮ ਸੋਜਨ ਪਾਏ ਸੋ ਸੁੰਦਰ ਸਿੰਘ ਤਦ ਕਾ ਬੇਤਾ ਸਗਲ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।

സേയാന്തേരാ സോണോപദേശര ദേവസാവുമാനി ചേനാന് ഖർപാവു ഹൽത്പാൽദോലേ ഹുസ്വാര രാമനാമേ അന്തരവൃത ഹർപൂരേ ഗുരുക്കീ പൂരി ദീക്ഷാ ജസമാനു ബസേ ਤੇ ਸਾਜ ਭਿਖਿਆ ਮਨ ਤਨ ਨਾਮ ਜਪੋ ਲੈ ਬਲਾਇ ਦੁਖ ਦਰਦ ਮਨ ਤੇ ਪਹੁ ਜਾਇ ਸਾਚੇ ਵਪਾਰ ਕਰਹੁ ਵਪਾਰੀ ਦਰਗੇ ਨਿਵੇਖੇ ਤੁਮਾਰੀ ਏਕਾਟੇਕ ਰਖੋ ਮਨ ਵਾਹਿ ਨਾਨਕ ਬਹੁਰ ਨ ਆਵੇ ਜਾਇ ਤੇਹ ਤੇ ਦੂਰ ਕਹਾਂ ਕੋ ਜਾਇ ਬ੍ਰੇ ਰੱਖ ਨਿਹਾਰ ਤਿਆ ਨਿਰਭਉ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਉਪਤ ਸੁਖ ਚਿੰਤਾ ਜਾਇ ਮਿਟੇ ਓਂਕਾਰ ਤੇ ਜਨ ਕੋ ਕੋਈ ਨ ਪਹੁੰਚ ਨਿਹਾਰ ਸ੍ਰੀ ਉਪਰ ਠਾਡਾ ਗੁਰੂ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇ ਪ੍ਰਵਾਨ ਤਰਜਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਧਨ ਹਾਲ ਤਾ ਕੇ ਨਿਕਟਨਾਵਤ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨ ਕਰਤੇ ਹਸਰੋ ਗਿਆਨ ਅੰਜਨ ਗੁਰਦੀਆ ਗਿਆਨ ਅਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਿਮਿਗਰੀ ਏ ਕਿਸ ਘੱਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਏ ਨਾਉ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਬਿਸਰਾਮ ਸੁਨ ਸਮਾਧ ਅਣਹ ਤੈਨਾਦ ਕਹ ਨ ਜਾਈ ਅਚਰਜ ਬਿਸਮਾਲ ਤਿਨ ਦੇਖਿਆ ਜਸਾਬ ਦਿਖਾਏ ਨਾਨਕ ਤਿਸਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪ੍ਰਭਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ

ਨਾਨਕ ਤੈਨੂੰ ਮੈਂ ਇਹੋ ਵਿਸ਼ਵਾਸ ਸਮਝਣਾ ਕਾਪੇਖਣ ਸਾਹਿਬ ਬ੍ਰਹਮ ਸਮਝਣਾ ਕਿ ਹਿਰਦੇ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਕਰਾਵਨ ਹਾਰ ਪ੍ਰਾਪ ਜਾਣੇ ਅੰਤਰ ਬਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਓਹੀ ਆਪ ਸਦ ਕੀਆ ਸਭ ਸਦ ਤਿਸ ਪ੍ਰਭ

ਆਪ ਭਰਪੂਰ ਏ ਅੰਤਰਗਤ ਜਿਸ ਆਪ ਜਨਾਏ ਨਾਨਕ ਦੇਸਨ ਆਪ ਬੁਝਾਏ ਸਰਬ ਭੂਤ ਆਪ ਰਤਾਰਾ ਸਰਬ ਨੈਣ ਆਪ ਖਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾਵਨ ਜਾਣ ਖੇ ਬਣਾਇਆ ਗਿਆ ਕਾਰੀ ਕੀਨੀ ਮਾਇਆ

ਸਭ ਜੁਗ ਮਹਿਤਾ ਕੀ ਗਤ ਹੋਏ। ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਪਰਾਸ ਸਾਧ ਸੰਗ ਮਿਟੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ

ਸਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਲਾ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ

ਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵਿਪ੍ਰਵਾਹ, ਸਾਚਾ ਸਾਹਿਬ ਸਾਚ ਨਾਹੇ, ਭਾਖਿਆ ਪਾਉ ਅਪਾਰ, ਆਖੇ ਮੰਗੇ ਦੇਹੇ ਦੇਹੇ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮਹਾਉਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਹੂੰ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਇਹ ਬਹਿ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਹੇ ਕਰੀ, ਜੇਤੀ ਸਿਰਠ ਉਪਾਈ ਵੇਖਾਂ ਮਿਣ ਕਰਮਾਂ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ,

ਸਨਾਨ ਸੁਣਿਆ ਬੜਬੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹੱਥ ਹੋਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ।

ਕੋਏ ਮੰਨੈ ਸਗਲ ਭਵਨ ਕਾ ਨਾ ਖਾਏ ਐ ਸਾਧਨ ਮਗ ਨਾ ਚਲਤੀ ਸਰਬੰਧ ਐਸਾ ਰਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।

ਤਬ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸੇ ਭਾਰ ਤਲੈ ਗਮਨ ਜੋਰ ਜੀ ਅਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪ ਖੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਜਪ ਅਸੰਗ ਭਾਉ ਅਸੰਗ ਪੂਜਾ ਅਸੰਗ ਤਪਤਾਓ ਅਸੰਗ ਗ੍ਰੰਥ ਮੁਖਵੇਦ ਪਾਠ ਅਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਖ ਸੂ ਮੁਹ ਭਕ ਅਸੰਖ ਸਤੀ ਅਸੰਗ ਦਾਤਾਰ ਅਸੰਗ ਸੂਰ ਮੁਹ ਭਕ ਸਾਰ ਅਸੰਗ ਮੋਹ ਲਿਵਲਾਏ ਤਾਰ ਕੁਦਰਤ ਗਮਨ ਗਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਗ ਅਲਵਡ ਹੱਤਿਆ ਕਮਾਹੇ ਅਸੰਗ ਪਾਪੀ ਪਾਪ ਕਰ ਜਾਹੇ ਅਸੰਗ ਕੂੜਿਆਰ ਗੁੜੇ ਫਿਰਾਹੇ ਅਸੰਗ ਮਲੇਸ਼ ਮਲ ਭਾਖਾਹੇ ਅਸੰਗ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਵਾਹਨ ਅਖਰਾ ਸਿਰ ਸੰਯੋਗ ਵਖਾਉਣ ਜਿਨੇ ਇਹ ਲਿਖੇ ਤਿਸਰ ਨਾਹੇ ਜਿ ਫੁਰਮਾਏ ਤਿਪਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਮਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਮਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੁੱਤ ਤੁਰਸੋ ਖੇਹੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੁਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਜਾਹੋ ਤੀਰਥ ਤਪ ਦਇਆ ਦਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜਿਤ ਹੋਵਾ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਤਿਤਵਾਰ ਨਾ ਜੋਗੀ ਜਾਣੇ ਰੁਤ ਮਾਹੋ ਨਾ ਕੋਈ ਜਾ ਕਰਤਾ ਸ੍ਰਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ

ਕਾ ਹੋਵੈ। ਨਾਨਕ ਜੇ ਕੋ ਅਪਾਉ ਜਾਣੇ ਅਗਾ ਗਿਆ ਨਾ ਸੋ ਹੈ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਓੜ ਕੋੜ ਕਭਾਲ ਥੱਕੇ ਵੇਦ ਕਹਿਣ ਕਵਾਤ ਸਹਿ ਸਠਾਰਾ ਗਹਿਣ ਗਤੇ ਬ ਅਸੁਰਿਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਹ ਪਵਹਿ ਸਮੁੰਦਰਾਂ ਜਾਣੀ ਹੈ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਬਨੀ ਜੇਤ ਸਮਨਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨ ਅੰਤ ਅੰਤ ਨਾ ਕਰਣੈ ਦੇਣ ਨ ਅੰਤ ਅੰਤ ਨਾ ਵੇਖਣ ਸੁਣਨ ਨ ਅੰਤ ਅੰਤ ਨਾ ਜਾਪਾ ਕਿਆ ਮਨਮੰਤ

ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਬੜ ਉੱਚਾ ਹੋਵੇ ਕੋਇ ਤਿਸ ਉੱਚੇ ਕਉ ਜਾਣੇ ਸੋਹੇ, ਜੇਬੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ, ਤਿਲ ਨਾ ਤਮਾਏ ਕਿਤੇ ਮੰਗੇ ਜੋਧ ਅਪਾਰ। ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੇ ਬੇਕਾਰ। ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖਾਹੀ ਖਾਹੇ, ਕਿਤਿਆਂ ਦੁੱਖ ਭੁਗ ਸਦਮਾਰ। ਏ ਭੇਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕਾ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜਿਤੀਆਂ ਮੂੰਹ ਖਾਏ। ਆਪੇ ਜਾਣੇ ਆਪੇ ਦੇ, ਆਖੇ ਸੇਭੇ ਕਈ ਕੇ, ਜਿਸ ਨੂੰ ਬਖਸੇ ਸਿਫਤ ਸਾਲ ਆਹ।

ਅਮਲ ਭਾਏ ਅਮਲਾ ਸਮਾਹੇ। ਅਮਲ ਧਰਮ ਅਮਲ ਦੀਬਾਨ, ਅਮਲ ਤੁਲ ਅਮਲ ਪ੍ਰਵਾਨ, ਅਮਲ ਬਖਸ਼ੀਸ਼ ਅਮਲ ਨਿਸ਼ਾਨ, ਅਮਲ ਕਰਮ ਅਮਲ ਫਰਮਾਨ, ਅਮਲ ਅਮਲ ਆਖਿਆ ਨਾ ਜਾਹੇ, ਆਖ ਆਖ ਰਹੇ ਲਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੈ ਵਖਿਆਣ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀਤ ਗੋਬਿੰਦ, ਆਖੇ ਈਸ਼ਰ, ਆਖੇ ਸਿੱਧਿ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ, ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕਹਿ ਕਈ ਕੇ, ਜੇ ਬੜ ਭਾਵੈ ਤੇ ਬੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕਿਤੇ ਬਾਹਮਣ ਹਾਰੇ, ਕਿਤੇ ਰਾਗ ਪਰੀ ਸਿਉ ਕਹੀ ਅੰਨ, ਕਿਤੇ ਗਾਵਣ ਹਾਰੇ, ਗਾਵੈ ਤਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਲਖੀਸਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਬਛ ਪਿਆਲੇ, ਗਾਵਨ ਰਤਨੋ ਪਾਹੇ ਤੇਰੇ ਅੜਸਠ ਤੀਰਥ ਨਾਲੇ, ਗਾਵੈ ਜੋਤ ਮਹਾ ਬਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਅਵਰ ਭੰਡਾ, ਕਰ ਕਰ ਰੱਖੇ ਧਾਰੇ ਸਹੀ ਤੁਧਨੂ, ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਨ, ਨਾਨਕਿਆ ਵਿਚਾਰੇ, ਸੋਹੀ ਸੋਹੀ ਸਦਾ ਸੱਚ ਸਾਹਿਬ ਸਾਚਾ ਸਾਚੀ, ਨਾਈ ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭੰਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜੇਵਤ ਇਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹੋ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਤਾ ਕਾਲ ਕੁਵਾਰੀ, ਗਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ ਆਬਨਾਥ, ਨਾਥੀ ਸਭ ਜਾਕੀ ਰਿੱਧ ਸਿੱਧ ਅਬਰਾਸਾਦ, ਸੰਜੋਗ ਵਿਜੋਗ ਦੋਹੇ ਕਾਲ ਚਲਾਵੇ, ਲੇਖੇ ਆਵੇ ਭਾਗ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਏਕਾ ਮਾਹੀ ਜੁਗਤ ਵੇ ਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਗਲਾਏ ਦੀਵਾਨ, ਜਿਵਤ ਸੁਭਾਵੈ ਤਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੇ ਉਹਨਾਂ ਨਦਰ ਨਾ ਆਵੇ, ਬਹੁਤਾ ਇਹੋ ਵਿਡਾਨ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਆਸਨ ਲੋਏ ਲੋਏ ਭੰਡਾਰ, ਜੋਗ ਛਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਬਹਾਉ, ਲਖੋ ਹੈ ਲਖੋ ਵੈ ਲਖ ਵੀਸ, ਲਖ ਲਗੇੜਾ ਆਖੀ ਆਹ, ਏਕ ਨਾਮ ਜਗਦੀਸ਼, ਏ ਤਰਾਹ ਪਦ ਪਵੜੀ ਆਹ, ਚੜੀਐ ਹੋਏ ਇਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਹੀ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਛੁਪੈ ਨਹਿ ਜੋਰ, ਜੋਰ ਨਾ ਮੰਗਣ ਦੇਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਬਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸਾ ਜੋਰ ਕਰ ਵੇਖਿਆ ਸੋਏ ਨਾਨਕ, ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਜ ਪਰਵਾਨ, ਨਦਰੀ ਕਰਮ ਬਵੈ ਨਿਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾਟ ਘੜੀਏ ਬਹੁਤ ਅਨੂਪ,
ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿਦਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਾ ਸਹਿ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਬ੍ਰਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੇ ਲੋ ਅਲੋ ਆਕਾਰ ਜੀਵ ਜਿਵ ਹੁਕਮਤ ਵੈਤ ਵਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਪਾਓ ਖਲਾ ਅਗੰਤ ਬਤਾਓ ਭਾਂਡਾ ਪਾਓ ਅੰਮ੍ਰਿਤ ਤਟਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਦੁਇਦਾਈ ਦਾਇਆ ਖੇਲੈ ਸਗਲਾ ਜਗਤ

ਕੌਣ ਸਿਮਰ ਭੈਉ ਸੰਗਰੇ ਕੈਠਾ ਸਗਰੀ ਸਿਸ਼ਟ ਦਿਖਾਇ ਅਚੰਭਵ ਆ ਜੁਗਾ ਸੁਰੂਪ ਸਿਅੰਭਵ ਅਭਰਛਾ ਮੇਰੀ ਤੁਮ ਕਰੋ ਸਿਖ ਉਭਾਰ ਸਿਖ ਸੰਗਰੋ ਦੁਸ਼ਟ ਜਿਥੇ ਅਠਵ ਤੁਦਾਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸ ਧੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਪਗ ਭਰੇ ਤਿਹਾਰੇ ਤਿਨਕੇ ਤੁਮ ਸੰਗਟ ਸਬਟਾਰੇ ਜੋ ਕਲ ਕੋਈ ਕਬਾਰ ਧਿਆ ਹੈ ਤਾਂ ਕੇ ਕਾਲ ਨਿਕਟਣੇ ਐ ਹੈ ਅਰੱਛਾ ਹੋਏ ਤਾਂ ਇਹ ਸਮਕਾਲਾ ਦੁਸ਼ਟ ਅਰਿਸ਼ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਏ ਨੇ ਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਹਿਦ ਸਿੱਧ ਕਰਮੋ ਸਭ ਹੋਈ ਦੁਸ਼ ਸ਼ਾਹ ਸ਼ਵਾਏ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਵਾਸਤੇ ਤਾਹਿ ਉਭਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸਰਨ ਤਿਹਾਰੀ ਆਪ ਹਾਦ ਲਿਓ ਉਭਾਰੀ ਸਰਬ ਠਾਉਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਛਾਈ ਕਿਰਪਾ ਕਰੀ ਅੰਬਰ ਜਗ ਮਾਤਾ ਕਰੰਤ ਕਰਾ ਪੂਰਨ ਸੁਭਰਾਤਾ ਗਿਲ ਸਗਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ਾਇ ਕਰਤਾ ਸ੍ਰੀ ਅਸਤੁਜਾ ਭਹੇ ਦਯਾਲਾ ਪੂਰਨ ਕਰਾ ਗ੍ਰੰਥਤ ਗਾਲਾ ਮਨ ਬਾਂਜਤ ਫਲ ਪਾਵੈ ਸੋਈ ਦੁਖ ਨਾ ਦਸੇ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਹੇ ਸੁਰਸਨਾ ਪਾਵੈ ਸੁਨੇ ਮੂੜ ਛਤ ਲਾਹੇ ਚਤੁਰਥਾ ਆਵਈ ਦੁਖ ਦਰਦ ਭਾਉ ਨਿਗਡਾਂ ਤਿੰਨਰ ਗੇਰਾ ਹੈ ਹੋ ਜੋ ਜਾਕੀ ਏਕ ਬਾਰ ਚੌਪਾਈ ਕੋ ਗਾਹੈ ਚੌਪਾਈ ਸਮਤ ਸਤਰਾ ਸਹਿਸ ਪਣਿਜਾ ਅਰ ਸਹਿਸਵੰਤੀਨ ਕੇ ਜੈ ਬਹਾਦੁਰ ਸੁਧੀ ਅਸ਼ਟਮੀ ਰਵਾਰਾ ਤੇਰ ਸਦਰ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਗਵਾਂਗ ਤਰੇ ਨਈਆ ਨਿਓ ਰਾਮ ਰਹੀਮ ਪੁਰਾਨ ਗੁਰਾਨ ਅਨੇਕ ਅਮਦੇਕ ਨਾ ਮਾਨਿਓ ਸਿਮਰ ਸਾਸਤਰ ਵੇਦ ਸਵੈ ਬਹੁ ਭੇਦ ਗਾਇਆ ਵੇਖ ਨਾ ਜਾਣਿਓ ਸ੍ਰੀ ਸਭਾਨ ਕਿਰਪਾ ਤੁਮਰੀ ਕਰ ਮੈਂ ਨਾ ਗਹਿਓ ਸਭ ਤੋਏ ਬਖਾਨਿਓ ਦੋਹਰਾ

ਪਾਇਆ ਸਹਿ ਸੇਤੀ ਬਨਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ, ਸ਼ਬਦੋ ਥਾਂ ਗਾਵੋ ਹਰੀ ਖੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਤ ਸੁਆਮੀ ਸੁਖ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਈ, ਕਰਤੇ ਰਹਿ ਕਰਤਾ ਤੇਰਾ, ਸਭ ਕੁਛ ਹੈ ਜਿਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਮਸਾਵੇ। ਨਾਮ ਜਨ ਕੈ ਮਨ ਮਸਿਆ ਬਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖਮਨ ਆਏ ਵਸਿਆ, ਜਨਿਸ਼ਾਂ ਸਭ ਪੁਜਾਈਆਂ, ਸਦਾ ਗੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਵਾਸ ਕੀਤੇ ਗਾਲ, ਕੰਟਕ ਮਾਰਿਆ ਦੁਰਗਰਮ ਪਾਇਆ, ਤੁਧ ਜਨ ਗਾਉ ਸੇ ਨਾਮ ਅਰਗੇ ਲਾਗੇ, ਕਹੇ ਨਾਨਕ ਤੈ ਸੁਖ ਹੋਵਾ। ਤਿਤਗਰ ਅਨਹਦ ਵਾਜੇ ਸਾਚੀ ਲਵੈ, ਬਿੰਦੇ ਨਵਾਣੀ ਦੇ ਨਵਾਣੀ ਲਵੈ ਬਾਜੋ, ਕਿਆ ਗਿਰੇ ਵਿਚਾਰੀਆ, ਤੁਦਵਾਸ ਸਿਮਰਤ ਗੋਏ ਨਾਹੀ ਕਿਰਪਾ ਕਰ ਬਨਵਾਰੀਆ, ਸਨ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ, ਅੰਦਰੋ ਜਨਕਾ ਮੋਹ ਤੁੱਟਾ ਤਿਨਕਾ, ਸ਼ਬਦ ਸੱਚੇ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਉਰਗਿਆ ਕਰੇ ਵਿਚਾਰੇ, ਇੱਕ ਭਰੇ ਇੱਕ ਭਰਮ ਭੁੱਲੇ ਫਿਰੇ ਤੇ ਦਿਸ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭੈ ਨਿਰਮਲ ਜਿਨਾ ਭਾਣਾ ਪਾਵ ਗਏ, ਕਹੇ ਨਾਨਕ ਜਿਸ ਦੇ ਪਿਆਰੇ ਸੋ ਜਨ ਪਾਵੇ, ਆਪ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ, ਕਰੇ ਕਹਾਣੀ ਅਗਤ ਕੇਰੀ, ਕਿ ਦੁਆਰੇ ਪਾਈਐ ਤਨ ਮਨ ਧੰਨ ਸਭ ਸਾਮ ਗੁਰੂ, ਗੁਰ ਕੋ ਹੁਕਮ ਮੰਨਿਆ ਪਾਈ ਹੁਕਮ ਮੰਨੇ ਹੋ, ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਵੇਰਿਆ, ਏ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੇ ਬਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ, ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਹ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਤਲਾਈਆ, ਐਸਾ ਕੰਮ ਮੂਲੇ ਨਾ ਖੀਚੈ ਜਿਤੰਤ ਪਸ਼ੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ ਕਿਆ ਗੁਆ ਖਵਖਾਣਾ, ਆਖੇ ਤਾਂ ਵੇਖਿਆ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਮਸਾਇਆ, ਜੀ ਜਨ ਸਭ ਤੂੰ ਤੂੰ ਪਾਏ ਕਵੇਕ ਪ੍ਰਸੰਨ ਆਇਆ, ਲਵ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਉੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚਰਣਾ, ਲਵ ਲੋਭ ਅਹੰਕਾਰ ਸਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਦਿਖੀ ਵਾਲੋ ਨਿਖੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਰਬਾ ਸੁਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵ ਚੱਲੇ ਜਿਨਾ ਮਾਰਗ ਪਾਵਹਿ, ਕਰ ਕਿਰਪਾ ਜਿਨਾ ਮਿਲਾਏ ਹੈ ਸੇ ਹਰ ਹਰ ਸਦਾ ਧਿਆਵ, ਜਿਸ ਨੂੰ ਕਥਾ ਸੁਣਾਏ ਹੈ ਆਪ ਆਪਣੀ ਸੇ ਗੁਰਦੁਆਰੇ ਸੁਖ ਪਾਵ ਹੈ, ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵ ਚਲਾਵ ਹੈ, ਇਹ ਸੋਹਿਲਾ ਸ਼ਬਦ ਸੁਭਾਵ ਹੈ ਸਬਦ ਸੁਭਾਵ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਤੁਨ ਕਹਿ ਮਨ ਵਸਿਆ, ਜਿਨ ਧਰੂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਿਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਮਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨਾ ਊਪ ਜਾਏ ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜੀਉ ਮਲੀਨ ਹੈ ਕਦ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉਂ ਰਹਾਓ ਜਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਬਜਾਏ ਸਹਿਸਾ ਬਜਾਏ, ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਆ ਹਾਰਿਆ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਮੈਂ ਸਾਰਿਆ ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾ ਹੀ ਫਿਰੇ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਆ ਹਾਰਿਆ ਜੀਉ, ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸਤਿ ਸਬਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸਿਮਨ ਜਾ ਰਹੇ, ਕਹੇ ਨਾਨਕ ਜਿਨ ਮਨ ਨਿਰਮਲ
ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ। ਗੁਰ ਕਸਮਾਲੇ ਆਪ ਨਾ ਜਾਣੇ ਕੋਏ ਕਰਨ ਤੋਂ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥਾ ਕੋਈ। ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮਿਆ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰ ਬਾਣੀ। ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹਾਉ ਹਰ ਰੰਗ ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾ ਹਿਰ ਲਇਆ ਬੋਇਆ ਮਾਇਆ ਬੋਲਣ ਪੈ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮਰਤਾ ਆਵੇ ਕਹਿ ਗੁਰਮੁਖ ਸੇ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਨਮਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਨਿਭਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ। ਸੇ ਅੰਮ੍ਰਿਤ ਸ਼ਾਸਤਰ ਪੁਨ ਪਾਪ ਵਿਚਾਰਦੇ ਤਤ ਸਾਰ ਨਾ ਜਾਣੀ। ਤਤ ਸਾਰ ਨਾ ਤਤ ਹੀ ਗੁਣੀ ਸੰਸਾਰ ਭਰਮ ਸੁਤਾ ਸੁਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਨ ਹਰਨ ਵੀ ਲਾਗੇ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋਖੋ ਮਨੋ ਵਿਸਾਰੀਏ ਮਨੁੱਖੋ ਵਿਸਾਰੀਏ ਵਰਦਾਤਾ ਜੇ ਅਗਰ ਮੈਂ ਆ ਹਾਰ ਪਹੁੰਚਾ ਬਏ। ਉਸ ਨੂੰ ਕਹੇ ਪੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ। ਕਹੇ ਨਾਨਕੇ ਵਰਦਾਤਾ ਸੋਖੋ ਮਨੋ ਵਿਸਾਰੀਆ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਨਚਾਇਆ। ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਰਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਥਰ ਵਿਸਰੇ ਮੋਹ ਪਜੇ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ। ਹਰ ਆਪ ਅਮਲ ਕਹਿ ਮੁੱਲਾ ਪਾਇਆ ਜਾਏ ਮੁੱਲਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀ ਆਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਾ ਹੈ ਹਰ ਵਸੇ ਮਨ ਆਏ। ਹਰ ਆਪ ਅਮਲ ਕਹਿ ਭਾਗ ਤਨਾ ਕੇ ਨਾਨਕਾ ਜਿਨ੍ਹਾਂ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਮਨਜਾਰਾ ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਦੇ ਰਾਹ ਜਾਣੀ ਹਰ ਹਰ ਨਿਤ ਜਪਿਓ ਜੀਓ ਰਾਹ ਖੱਟਿਓ ਦਿਹਾੜੀ। ਇਹ ਤਾਂ ਅੰਤੇ ਨਾ ਮਿਲਿਆ ਜਨ ਹਰਾਪੇ ਭਾਣਾ। ਕਹੇ ਨਾਨਕ ਰਾਸ ਮੇਰੀ ਮਨ ਹੋਆ ਵਨਜਾਰਾ। ਇਹ ਰਸਨਾ ਤੂੰ ਅੰਦਰ ਸਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਹਰ ਰਸ ਪੱਲੇ ਨਾ ਪਾਏ। ਹਰਸ ਪਾਏ ਪੱਲੇ ਪੀਏ ਹਰਸ ਬਾਹੜ ਨਾ ਦ੍ਰਿਸ਼ਨਾ ਲਾ ਗਿਆ। ਇਹ ਹਰਸ ਕਰਮੀ ਪਾਈਆ ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਆਨ ਰਾਸਾ ਵੀ ਸਰੇ ਜਾਂ ਹਰਵਸਾ ਮਨ ਆਏ। ਇਹ ਸਰੀਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੋਤ ਵਿੱਚ ਤਾਂ ਤੂੰ ਜਗ ਮੈਂ ਆਇਆ। ਔਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂੜ ਰਚਿਆ ਜੂਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਸਖੀਏ ਸੋ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪ ਨਾ ਫਿਰ ਜਾ ਪਏ। ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੂ। ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਾ ਜਗ ਮੈਂ ਆਇਆ ਕੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕ ਉਹ ਸਰੀਰ ਪਰਵਾਨ ਹੋਆ ਜਿਨ ਸਤਿਗੁਰੂ ਸਿਉਂ ਜਤਲਾਇਆ। ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਤਰੀ ਹਰ ਬਿਨ ਅਬਰ ਨਾ ਦੇਖੋ ਕੋਈ। ਹਰ ਬਿਨ ਅਬਰ ਨਾ ਦੇਖੋ ਕੋਈ ਨਦਰੀ ਹਰ ਨੇ ਹੱਲਿਆ। ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਗੁਰਪ੍ਰਸਾਦੀ

ਸਰਬਿਨ ਅਮਰਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਬਨੋ ਮੇਰੇ ਹੋ ਸੱਚ ਹੈ ਸੁਨੜਾਏ ਨੋ ਬਿਠਾਏ, ਸੱਚ ਹੈ ਸੁਨੜਾਏ ਨੋ ਬਿਠਾਏ, ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੂਆ, ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ, ਤਾਂ ਹਕੀਕਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਨੜਾਏ ਨੋ ਬਿਠਾਏ, ਹਰ ਜੀਉ ਗੁਫਾ ਅੰਦਰ ਰੱਖੇ, ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਹੁਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ, ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ, ਤਹ ਹਰੇਕ ਰੂਪ ਨਾਉ ਨਵ ਨਿਤ ਇਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕਰ ਪਿਆਰਾ ਜੀਉ ਗੁਫਾ ਅੰਦਰ ਰੱਖੇ, ਵਾਜਾ ਪਵਨ ਵਜਾਇਆ। ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵ ਤਾਂ ਸੁਹਿਲਾ ਕਰ ਸਾਚੈ, ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਸੱਚੋ ਧਿਆਵੇ, ਜਾ ਤੁਧ ਭਾਵੇ ਗੁਰਮੁਖ ਜਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋਜਨ ਪਾਵ ਹੈ। ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾ।

ਗੁਰੂ ਚਰਨ ਲਾਗੇ ਵਾਜੇ ਅਨਹਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਸਾਹਿਬ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਧੁਨੀ ਸਲੋਕ ਮਹਲਾ ਪਹਿਲਾ ਬੁਲਹਾਰੀ ਗੁਰੂ ਆਪਣੇ ਦਿਓ।

ਸਭ ਕੁਛ ਸੱਸ ਮਾਵੇ ਕਹਿ ਰਹਿਆ ਭਰਪੂਰ ਰਾਮ ਨਾਮ ਦੇ ਵਰਨਸੂਰ ਨਾਏ ਨਾਏ ਬਾਤ ਜਾਏ ਨਾਨਕ ਤਮ ਮੁਕੰਦਰ ਪਾਏ ਜੁਜ ਮੈਂ ਜੋ ਸ੍ਰੀ ਚੰਦਰਾਵਲ ਕਾਣ ਕਿਸ਼ਨ ਜਾਦਮ ਭਇਆ ਪਾਰ ਜਦ ਗੋਪੀ ਲਿਆ ਬਿੰਦਰਾਵਨ ਮੈਂ ਰੰਗੀਆ ਕਲ ਮੈਂ ਵੇਦ ਥਰਮ ਹੂਆ ਨਾਉ ਖੁਦਾਈ ਅਲੋਹ ਭਇਆ ਨੀਲ ਬਤਲੇ ਕੱਪੜੇ ਪਹਿਰੇ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮੌਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਅਤੇ ਉਹਨਾਂ ਦਾ ਰਾਗੀ ਜਥਾ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਅੱਗੇ ਸੰਥਿਆ ਦੀ ਕਲਾਸ ਗੁਰੂ ਘਰ ਵਿਖੇ ਚੱਲਦੀ ਸੀ, ਜਿਸ ਦੀ ਇੱਕ ਵਾਰੀ ਸੰਪੂਰਨਤਾ ਹੋ ਚੁੱਕੀ ਹੈ, ਹੁਣ ਆਪਾਂ ਵੀਰਵਾਰ ਸ਼ਾਮ ਤੋਂ ਜੋ 7 ਵਜੇ ਦੇ ਕਰੀਬ ਸੰਥਿਆ ਦੀ ਕਲਾਸ ਸੋਮਵਾਰ, ਮੰਗਲਵਾਰ ਅਤੇ ਵੀਰਵਾਰ, ਸ਼ੁੱਕਰਵਾਰ ਸਤਿਗੁਰੂ ਸਾਹਿਬ ਨੇ ਜਿੰਨੀ ਕੁ ਬੁੱਧ ਬਖਸ਼ੀ ਹੈ ਉਸ ਹਿਸਾਬ ਨਾਲ ਕਰਵਾਇਆ ਕਰਾਂਗੇ। ਸੋ ਆਪ ਸੰਗਤਾਂ ਇਸ ਸਮੇਂ ਦਾ ਲਾਹਾ ਲੈ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀ ਪਵਿੱਤਰ ਹਜ਼ੂਰੀ ਵਿੱਚ ਸ਼ਸ਼ੋਭਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ ਬਹੁਤ ਵਡਭਾਗੇ ਹੋ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸੋ ਗੁਰੂ ਸਰੂਪ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਹੁਕਮਨਾਮਾ ਸਾਹਿਬ ਆਸੀਸ ਰੂਪ ਵਿੱਚ ਬਖਸ਼ਿਸ਼ ਕੀਤਾ ਹੈ।

ਦਰਖਤਾਂ ਦੇ ਦਰਵਾਜ਼ੇ ਖੜਕਾਉਣ ਦੀ ਬਜਾਏ ਵਾਹਿਗੁਰੂ ਦਾ ਦਰਵਾਜ਼ਾ ਖੜਕਾ, ਦਰਵਾਜ਼ਾ ਖੜਕਾ ਅਤੇ ਜਾ ਕੇ ਆਖ ਵਾਹਿਗੁਰੂ ਜੀ ਮੈਂ ਤੁਹਾਡੇ ਦਰਾਂ 'ਤੇ ਖੜਾ ਵਾਂ, ਬੂਹਾ ਖੋਲ੍ਹੋ, ਦਰ ਮਾਂ ਦੇ ਠਾਡੇ ਦਰਬਾਰ। ਇਹਨੂੰ ਬਿੰਦੀ ਲਾ ਕੇ ਠਾਂਡੇ ਵੀ ਕਹਿੰਦੇ ਨੇ, ਪਰ ਇੱਥੇ ਬਿੰਦੀ ਨਾ ਲਾਈ ਜਾਏ ਅਤੇ ਅਰਥਾਂ ਦੇ ਜ਼ਿਆਦਾ ਨੇੜੇ ਚਲਾ ਜਾਂਦਾ। ਇਹ ਬੋਲੀ ਹੈ ਰਾਜਸਥਾਨ ਦੀ। ਅਸੀਂ ਕੋਈ ਗੱਲ ਕਰਨੀ ਹੋਵੇ, ਸਾਡੇ ਕੋਈ ਨਾਲ ਹੋਵੇ ਤਾਂ ਅਸੀਂ ਉਹਨਾਂ ਨੇ ਵੀ ਤੂੰ ਇੱਥੇ ਖਲੋ ਅਤੇ ਮੈਂ ਆਉਂਦਾ, ਉਹ ਆਉਂਦੇ ਨੇ ਠਾਡਾ ਰਹੀਏ, ਜਾਂ ਦੋ ਜਣੇ ਨੇ ਤਾਂ ਕਹੇਗਾ ਠਾਡੇ ਰਹੀਓ। ਤਾਂ ਉੱਥੇ ਬਿੰਦਾ ਨਹੀਂ ਲੱਗਦਾ, ਪਰ ਸਾਡੇ ਮੂੰਹ 'ਚੋਂ ਨਿਕਲ ਜਾਂਦਾ। ਦਰ ਮਾਂ ਦੇ ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੀ ਵਾਰ। ਮੈਂ ਬੇਨਤੀ ਕਰ ਰਿਹਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥ ਨਾਮ ਜਪ, ਵਾਹਿਗੁਰੂ ਦਾ ਦਰਵਾਜ਼ਾ ਖੜਕਾ, ਸਾਰੇ ਥੋਕ ਪ੍ਰਾਪਤ ਹੋ ਜਾਣਗੇ, ਸਾਰਾ ਅਰਥ ਪ੍ਰਾਪਤ ਹੋ ਜਾਏਗਾ। ਖਾਤਰ ਲਈ, ਤਸੱਲੀ ਲਈ ਇੱਕ ਸ਼ਬਦ ਗੁਰਬਾਣੀ 'ਚੋਂ ਹੋਰ ਨਜ਼ਰ ਕਰ ਰਿਹਾ। ਦਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੀ ਵਾਰ। ਉੱਥੇ ਡੀਂਗਾ ਨਹੀਂ ਮਾਰਨੀਆਂ ਅਰਦਾਸ ਕਰਨ ਲੱਗਿਆਂ, ਮੇਰਾ ਫੁੱਫੜ ਬੜਾ ਅਮੀਰ ਹੈ, ਮੇਰਾ ਮਾਮਾ ਆਈ ਜੀ ਹੈ, ਮੇਰਾ ਮਾਸੜ ਜੱਜ ਹੈ ਨਾ, ਉਹਨੂੰ ਕਹਿ ਵੀ ਤੇਰੇ ਤੋਂ ਬਿਨਾਂ ਮੇਰਾ ਹੈ ਹੀ ਕੋਈ ਨਹੀਂ। ਤੁਝ ਬਿਨ ਸੁਰਤ ਕਰੈ ਕੋ ਮੇਰੀ, ਤੇਰੇ ਤੋਂ ਬਿਨਾਂ ਮੇਰੀ ਕੋਈ ਸੁਰਤ ਨਹੀਂ ਲੈਂਦਾ, ਤੇਰੇ ਤੋਂ ਬਿਨਾਂ ਮੇਰੀ ਕੋਈ ਖਬਰ ਨਹੀਂ ਲੈਂਦਾ, ਕਿਸੇ ਨੂੰ ਪਰਵਾਹ ਨਹੀਂ ਮੇਰੀ, ਬਸ ਮੇਰਾ ਤੂੰ ਹੈ। ਕਿਸ ਹੂੰ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾਂ ਲੱਗ ਚਿੱਤ ਨਾ ਆਵਈ, ਕੋਈ ਕਿਸੇ ਦਾ ਕੋਈ ਕਿਸੇ ਦਾ। ਉਹ ਸਾਹਿਬ ਜੀ, ਮੇਰਾ ਗਰੀਬੜੇ ਦਾ ਤੇ ਤੁਹਾਡੇ ਤੋਂ ਬਗੈਰ ਹੈ ਹੀ ਕੋਈ ਨਹੀਂ ਗਾ, ਤੇ ਮੈਂ ਜਾਵਾਂ ਕਿੱਥੇ।

ਲੋਕ ਵੀ ਸੁਖੀ ਹੋ ਗਿਆ ਤੇ ਪ੍ਰਲੋਕ ਵੀ ਸੁਹੇਲਾ ਹੋ ਗਿਆ, ਹੁਣ ਹੋਰ ਕਿਸੇ ਕੋਲੋਂ ਕੀ ਮੰਗਾਂ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਹੇ ਮੇਰੇ ਮਨ ਦਰ ਦਰ ਤੇ ਭਟਕਣਾ ਛੱਡ ਦੇ, ਵਾਹਿਗੁਰੂ ਦਾ ਲੜ ਘੁੱਟ ਕੇ ਫੜ ਲੈ, ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਵਾਹਿਗੁਰੂ ਅੱਗੇ ਝੋਲੀ ਅੱਡਿਆ ਕਰ। ਉਹਦੇ ਕੋਲ ਪਦਾਰਥਾਂ ਦੀ ਕੋਈ ਥੁੜ ਨਹੀਂ, ਕੋਈ ਕਮੀ ਨਹੀਂ, ਉਹਨੇ ਆਪਣੇ ਕਰਿੰਦਿਆਂ ਨੂੰ ਹੁਕਮ ਵੀ ਕੀਤਾ ਹੋਇਆ ਹੈ, ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁੱਖ ਮੰਗੈ ਸੋ ਦੇਣਾ। ਜਦੋਂ ਜਦੋਂ ਇਹ ਮੇਰੀ ਇਨਸਾਨੀਅਤ ਮੇਰੀ ਔਲਾਦ ਹੈ, ਏਕ ਪਿਤਾ ਏਕਸ ਕੇ ਹਮ ਬਾਰਕ ਕੇ, ਜੋ ਜੋ ਜਦੋਂ ਜਦੋਂ ਮੰਗਣ ਇਹਨਾਂ ਨੂੰ ਦੇ ਦਿਆ, ਮਨਾ ਨਹੀਂ ਕਰਦਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਮੇ ਜੀਵਨ ਬਿਰਥਾ। ਇਹ ਨਾਮ ਗੁਰੂ ਦ੍ਰਿੜ ਕਰਦਾ ਹੈ, ਹਿਰਦੇ ਵਿੱਚ ਪੱਕਾ ਕਰਦਾ ਹੈ, ਤੇ ਜੇ ਕੋਈ ਗੁਰੂ ਤੋਂ ਇਹ ਦਾਤ ਲੈਣ ਤੋਂ ਵਾਂਝਾ ਰਹਿ ਜਾਏ, ਉਹਦਾ ਫਿਰ ਜੀਵਨ ਵਿਅਰਥ ਚਲਾ ਜਾਂਦਾ। ਜਿਸ ਪ੍ਰਕਾਰ ਆਪ ਜੀ ਨੇ ਕੱਲ ਹੀ ਹੁਕਮਨਾਮਾ ਸਾਹਿਬ ਸੁਣਿਆ ਇੱਥੋਂ, ਹਰ ਬਿਸਰਤ ਸਦਾ ਖੁਆਰੀ, ਹਰੀ ਦੇ ਨਾਮ ਨੂੰ ਵਿਸਾਰ ਕੇ ਮਨੁੱਖ ਦੇ ਪੱਲੇ ਖੁਆਰੀ ਤੋਂ ਸਿਵਾ ਕੁਛ ਨਹੀਂ ਪੈਂਦਾ। ਤਾਂ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਤਿਆਰੀ, ਜਿਹੜਾ ਤੇਰੀ ਟੇਕ ਲੈ ਲੈ ਉਹਨੂੰ ਮਾਇਆ ਦਾ ਕੋਈ ਰੂਪ ਰੰਗ ਧੋਖਾ ਨਹੀਂ ਦੇ ਸਕਦਾ। ਔਰ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ। ਉਮਰ ਸੱਪ ਦੀ ਵੀ ਬੜੀ ਲੰਮੀ ਹੁੰਦੀ ਹੈ, ਪਰ ਉਹ ਜ਼ਹਿਰ ਦਾ ਕਾਰਖਾਨਾ। ਉਮਰ ਜਿੰਨੀ ਮਰਜ਼ੀ ਲੰਮੀ ਹੋਵੇ, ਸਿਮਰਨ ਤੋਂ ਬਿਨਾਂ ਉਹ ਸੱਪ ਵਾਂਗੂ ਬਤੀਤ ਕਰਦੀ ਹੈ। ਮਨੁੱਖ ਅੰਮ੍ਰਿਤ ਨਹੀਂ ਆਪਣੇ ਅੰਦਰ ਪੈਦਾ ਕਰਦਾ, ਜ਼ਹਿਰ ਪੈਦਾ ਕਰਦਾ। ਓਵਰ ਥਿੰਕਿੰਗ, ਵਿਸ਼ੇ ਵਿਕਾਰਾਂ ਦੇ ਫੁਰਨੇ, ਹੋਰ ਕਈ ਪ੍ਰਕਾਰ ਦੇ ਇਸ ਤਰ੍ਹਾਂ ਦੇ ਫੁਰਨੇ, ਜਿਹਦੇ ਨਾਲ ਮਨੁੱਖ ਅੰਦਰੋਂ ਕਲਪਦਾ ਦੁਖੀ ਹੁੰਦਾ। ਸਰਪ ਜੈਸੇ ਆਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ। ਗੁਣ ਨਿਧਾਨ ਵਾਹਿਗੁਰੂ, ਗੁਣ ਤਿੰਨ ਹੀ ਗਾਏ, ਉਹਦੀ ਸਿਫਤ ਉਸੇ ਨੇ ਕੀਤੀ। ਜਾ ਕੋ ਕਿਰਪਾ ਧਾਰੀ ਸੋ ਸੁਖੀਆ, ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਇਸ ਤਰ੍ਹਾਂ ਦੇ ਬੰਦੇ ਤੋਂ ਕੁਰਬਾਨ ਜਾਣਾ ਚਾਹੀਦਾ ਜਿਹੜਾ ਸਿਮਰਨ ਕਰਦਾ। ਰਹਾਉ ਵਾਲੀਆਂ ਪੰਕਤੀਆਂ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਔਰ ਗੁਰ ਪੂਰੈ ਹਰ ਨਾਮ ਦੜਾਇਆ, ਬਿਨ ਨਾਮੇ ਜੀਵਨ ਬਿਰਥਾ। ਰਹਾਉ ਸ਼ਬਦ ਦਾ ਸਿਰਲੇਖ, ਜੈਤ ਸਰੀ ਮਹੱਲਾ ਚੌਥਾ। ਜੈਤ ਸਰੀ ਰਾਗ ਵਿੱਚ ਗੁਰੂ ਰਾਮਦਾਸ ਜੀ ਦਾ ਸ਼ਬਦ, ਘਰ ਪਹਿਲਾ ਕੀਰਤਨ ਨਾਲ ਸੰਬੰਧਿਤ ਚੌ ਪਦੇ। ਇਹ ਸ਼ਬਦ ਚਾਰ ਪਦਿਆਂ ਦਾ, ਰਹਾਉ ਵਾਲਾ ਪੰਕਤਾ ਪਦਾ ਮਿਲਾ ਕੇ ਪੰਜ ਬਣ ਜਾਂਦੇ। ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਰਹਾਉ ਵਾਲੀ ਪੰਕਤੀ ਚ ਕਿਹਾ ਗੁਰਪੂਰੈ ਹਰ ਨਾਮ ਦੜਾਇਆ, ਉਹ ਜਿਹੜਾ ਦ੍ਰਿੜ ਕੀਤਾ ਸੀ ਗੁਰੂ ਨੇ ਮੇਰੇ ਹਿਰਦੇ ਚ ਨਾਮ, ਉਹ ਹੁਣ ਮੇਰੇ ਹੀਰੇ ਵਿੱਚ ਨਾਮ ਵਸ ਗਿਆ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਾਰੇ ਅਵਗੁਣ, ਵਿਸ਼ੇ ਵਿਕਾਰ, ਓਵਰ ਥਿੰਕਿੰਗ, ਈਰਖਾ, ਤ੍ਰਿਸ਼ਨਾ, ਕ੍ਰੋਧ, ਵਾਹਿਗੁਰੂ ਨੇ ਤਰਸ ਕੀਤਾ, ਗਿਆਨ ਦੇ ਝਾੜੂ ਨਾਲ ਸਾਰੇ ਹੂੰਝ ਕੇ ਮੇਰੇ ਅੰਦਰੋਂ ਬਾਹਰ ਕੱਢ ਦਿੱਤੇ, ਮੈਂ ਸੁਖੀ ਹੋ ਗਿਆ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਜਨਮਾਂ ਜਨਮਾਂਤਰਾਂ ਦੇ ਜਿਹੜੇ ਮੇਰੇ ਕੀਤੇ ਹੋਏ ਪਾਪ ਸਨ ਉਹ ਧੁੱਪ ਗਏ ਸਿਮਰਨ ਦੀ ਬਰਕਤ ਨਾਲ। ਗੁਰ ਨਾਮ ਦਿਓ ਰਿਣ ਲਾਥਾ, ਗੁਰੂ ਨੇ ਮੈਨੂੰ ਨਾਮ ਦੀ ਦਾਤ ਦਿੱਤੀ। ਜਿਹੜਾ ਰਿਣ ਸੀ ਨਾ, ਜਿਹੜਾ ਲੋਨ ਸੀ, ਕਰਜ਼ਾ ਸੀ ਮੇਰੇ ਸਿਰ ਤੇ, ਉਹ ਸਾਰਾ ਲੈ ਗਿਆ। ਕਿਹੜਾ ਕਰਜ਼ਾ ਜੀ? ਇਹ ਸੰਗਤ ਜੀ, ਕਈ ਪ੍ਰਕਾਰ ਦੇ ਕਰਜ਼ੇ ਨੇ। ਇਸਲਾਮ ਵਿੱਚ ਹਜ਼ਰਤ ਸਾਹਿਬ ਦਾ ਹੁਕਮ ਹੈ ਵੀ ਜੇ ਕਿਸੇ ਮੁਸਲਮਾਨ ਦੇ ਸਿਰ ਤੇ ਕਰਜ਼ਾ ਹੈ ਨਾ ਕਿਸੇ ਦਾ, ਕਿਸੇ ਤੋਂ ਉਧਾਰ ਲਿਆ ਦਿੱਤਾ ਨਹੀਂ, ਤੁਹਾਡੇ ਕੋਲ ਇੱਥੇ ਮੁਸਲਮਾਨ ਰਹਿੰਦੇ ਨੇ, ਪੁੱਛ ਲਿਆ ਜੀ ਭਾਵੇਂ ਉਹਨਾਂ ਨੂੰ, ਉਹ ਕਹਿੰਦੇ

ਹੱਜ ਕਰਨ ਨਾ ਆ, ਤੇਰਾ ਹੱਜ ਪ੍ਰਵਾਨ ਨਹੀਂ ਹੋ ਸਕਦਾ। ਜੇ ਤੂੰ ਹੱਜ ਕਰਨਾ ਹੈ ਤਾਂ ਪਹਿਲਾਂ ਉਹਦਾ ਕਰਜ਼ ਦੇ, ਉਹ ਚੁੱਕਤਾ ਕਰ, ਉਹਨੂੰ ਪ੍ਰਸੰਨ ਕਰ, ਲੜਾਈ ਝਗੜੇ ਨਾਲ ਨਹੀਂ। ਜੋ ਉਹਦਾ ਬਣਦਾ ਪੂਰੀ ਤਰ੍ਹਾਂ ਉਹਦੀ ਤਸੱਲੀ ਕਰਕੇ, ਔਖੇ ਵੇਲੇ ਉਹ ਤੇਰੇ ਕੰਮ ਆਇਆ ਉਹਦਾ ਪੂਰਾ ਚੁੱਕਤਾ ਕਰਕੇ ਬਿਲਕੁਲ ਰਿਲੈਕਸ ਹੋ, ਫਿਰ ਹੱਜ ਕਰਨਾ, ਨਹੀਂ ਤਾਂ ਤੇਰਾ ਹੱਜ ਪ੍ਰਵਾਨ ਨਹੀਂ। ਅੱਛਾ ਇੱਕ ਗੱਲ ਹੋਰ ਲਿਖੀ ਹੈ, ਧੀ ਜਵਾਨ ਹੈ ਘਰ ਵਿੱਚ, ਵਿਆਹ ਦੇ ਯੋਗ ਹੈ, ਵਿਆਹ ਨਹੀਂ ਕੀਤਾ, ਉਹ ਕਹਿੰਦੇ ਤੂੰ ਹੱਜ ਕਰਨਾ, ਤੇਰਾ ਹੱਜ ਹੈ ਪਹਿਲਾਂ ਧੀ ਦਾ ਵਿਆਹ ਕਰ। ਦੂਜੇ ਸ਼ਬਦਾਂ ਚ ਕਹਿ ਲਓ ਵੀ ਜੇ ਤੂੰ ਕਰਜ਼ਾ ਦੇਣਾ ਹੈ ਤੇ ਉਹਦਾ ਕਰਜ਼ਾ ਦੇ, ਇਹੀ ਤੇਰਾ ਹੱਜ ਹੈ। ਕਰਜ਼ਾ ਦੇਣਾ ਹੈ ਧੀ ਵਿਆਹ ਨਾਲ ਹੀ, ਇਹ ਵਿਆਹੀ ਨਹੀਂ, ਹੱਜ ਪ੍ਰਵਾਨ ਨਹੀਂ, ਇਸਲਾਮ ਐਸਾ ਕਹਿੰਦਾ। ਅੱਛਾ ਸਨਾਤਨ ਮਤ ਥੋੜ੍ਹਾ ਜਿਹਾ ਮਿਲਦਾ ਜੁਲਦਾ, ਗੁਰਮਤ ਕੀ ਕਹਿੰਦੀ, ਇਹ ਕਹਿੰਦੇ ਚਾਰ ਤਰ੍ਹਾਂ ਦੇ ਕਰਜ਼ ਨੇ ਸਾਡੇ ਸਿਰ ਤੇ। ਪਿੱਤਰਾਂ ਦਾ ਕਰਜ਼ ਹੈ, ਹਾਂਜੀ, ਦੇਵਤਿਆਂ ਦਾ ਕਰਜ਼ ਹੈ, ਕਾਲੇ ਨਾ ਪਿਆ ਜੇ ਕਿਹੜੇ ਦੇਵਤੇ ਮੈਂ ਉਹ ਵੀ ਦੱਸਾਂਗਾ, ਗੁਰੂ ਦਾ ਕਰਜ਼ ਹੈ ਅਤੇ ਵਾਹਿਗੁਰੂ ਦਾ ਕਰਜ਼ ਹੈ। ਪਿੱਤਰਾਂ ਦਾ ਕਰਜ਼ ਕੀ ਹੈ, ਪਿੱਤਰ ਕਹਿੰਦੇ ਆਪਣੇ ਵੱਡਿਆਂ ਨੂੰ, ਪਿੱਤਰ ਦਾ ਅਰਥ ਕੋਈ ਜ਼ਰੂਰੀ ਨਹੀਂ ਜਿਹੜੇ ਮਰ ਗਏ ਨੇ, ਜਿਹੜੇ ਜਿਉਂਦੇ ਨੇ, ਮਾਤਾ ਪਿਤਾ ਵੱਡੇ ਭੈਣ ਭਰਾ, ਉਹਨਾਂ ਦਾ ਕਰਜ਼ ਕੀ ਹੈ, ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਹ ਤਾਂ ਮੂੰਹ ਵਿੱਚ ਭੋਜਨ ਵੀ ਨਹੀਂ ਪਾ ਸਕਦਾ, ਮਾਂ ਪਾਉਂਦੀ ਹੈ, ਪਿਓ ਪਾਉਂਦਾ ਹੈ, ਵੱਡੇ ਭਰਾ ਪਾਉਂਦੇ ਨੇ, ਭੈਣਾਂ ਪਾਉਂਦੀਆਂ ਨੇ। ਹੁਣ ਤਾਂ ਚਲੋ ਸਮਾਂ ਬਦਲ ਗਿਆ, ਬੱਚੇ ਇੱਕ ਇੱਕ ਦੋ ਦੋ ਨੇ, ਜਦੋਂ ਚਾਰ ਚਾਰ ਪੰਜ ਪੰਜ ਛੇ ਛੇ ਬੱਚੇ ਹੁੰਦੇ ਸਨ ਅਤੇ ਵੱਡੀਆਂ ਭੈਣਾਂ ਨੇ ਸਾਰਾ ਸਾਰਾ ਦਿਨ ਢਾਕ ਦੇ ਉੱਤੇ ਵੀਰ ਨੂੰ ਚੁੱਕੀ ਰੱਖਣਾ, ਅਤੇ ਇਹ ਕਰਜ਼ ਹੀ ਹੁੰਦਾ, ਹੋਰ ਕੀ ਹੈ। ਇੱਥੋਂ ਵਾਂਗੂ ਜਗ੍ਹਾ ਨਹੀਂ ਸਨ, ਬਈ ਉਹ ਸਾਧਨ ਆ ਗਿਆ, ਉਹਦੇ ਵਿੱਚ ਬੱਚੇ ਨੂੰ ਰੱਖ ਲਓ, ਹੌਲੀ ਹੌਲੀ ਰੇੜ ਕੇ ਲਈ ਜੋ, ਢਾਕਾਂ 'ਤੇ ਚੁੱਕਦੇ ਸਨ ਲੋਕ, ਕਾਸੀਆਂ ਪੈ ਜਾਂਦੀਆਂ ਸਨ ਢਾਕਾਂ ਦੇ ਉੱਤੇ ਬੱਚਿਆਂ ਨੂੰ ਚੁੱਕ ਚੁੱਕ, ਵੱਡੀਆਂ ਭੈਣਾਂ ਨੂੰ ਇੰਨਾ ਸ਼ੌਂਕ ਹੁੰਦਾ ਸੀ। ਇਹ ਜਿਹੜੇ ਪਿੱਤਰ ਨੇ, ਜਦੋਂ ਤੂੰ ਭੋਜਨ ਨਹੀਂ ਸੀ ਕਰ ਸਕਦਾ, ਤੇਰੇ ਮੂੰਹ 'ਚ ਭੋਜਨ ਪਾਉਂਦੇ ਸਨ, ਜਦੋਂ ਤੂੰ ਹਾਜ਼ਤ ਕਰਦਾ ਸੀ ਤੈਨੂੰ ਨਹੀਂ ਸੀ ਪਤਾ ਕਿ ਮੈਂ ਮਲ ਕਿੱਥੇ ਤਿਆਗਣੀ ਹੈ, ਹੱਥਾਂ ਨਾਲ ਤੇਰੀ ਮਲ ਸਾਫ਼ ਕਰਕੇ ਤੈਨੂੰ ਨਵੇਂ ਬਸਤਰ ਪਵਾਉਂਦੇ ਸਨ, ਜਦੋਂ ਤੈਨੂੰ ਗਰਮੀ ਲੱਗਦੀ ਸੀ ਪੱਖਾ ਚੱਲਦੇ ਸਨ, ਸਰਦੀ ਲੱਗਦੀ ਸੀ ਉੱਤੇ ਕੱਪੜਾ ਦਿੰਦੇ ਸਨ, ਇਹ ਸਾਰੇ ਪਿੱਤਰਾਂ ਦਾ ਤੇਰੇ 'ਤੇ ਕਰਜ਼ੇ, ਕਿਉਂਕਿ ਉਦੋਂ ਤੂੰ ਕਮਜ਼ੋਰ ਸੈ, ਉਦੋਂ ਤੂੰ ਛੋਟਾ ਸੈ, ਅਤੇ ਹੁਣ ਇਹ ਬਜ਼ੁਰਗ ਹੋ ਗਏ ਨੇ, ਤੂੰ ਜਵਾਨ ਹੋ ਗਿਆ, ਤੇਰੇ ਵਿੱਚ ਐਨਰਜੀ ਹੈ, ਤੇਰੇ ਕੋਲ ਦਿਲ ਹੈ, ਦਿਮਾਗ ਹੈ, ਤੇਰੇ ਨੈਣ ਪ੍ਰਹਿਣ ਕੰਮ ਕਰਦੇ ਨੇ, ਹੁਣ ਇਹਨਾਂ ਦੇ ਨੈਣ ਪ੍ਰਹਿਣ ਨਹੀਂ ਕੰਮ ਕਰਦੇ, ਹੁਣ ਤੂੰ ਇਹਨਾਂ ਦੀ ਸੇਵਾ ਕਰ, ਜੇ ਨਾ ਕਰੇਗਾ ਤਾਂ ਫਿਰ ਪਿੱਤਰਾਂ ਦਾ ਤੇਰੇ ਸਿਰ 'ਤੇ ਕਰਜ਼ਾ। ਪਿਓ ਦੇ ਪੈਰੀ ਚੱਪਲਾਂ ਨਾ ਹੋਣ ਤੇ ਪੁੱਤਰ ਗੁਰਦੁਆਰਿਆਂ 'ਚ ਦਾਨ ਕਰਦਾ ਫਿਰੇ, ਮਾਂ ਆਸ਼ਰਮ 'ਚ ਰੁਲ ਰਹੀ ਏ ਤੇ ਧੀ ਪੋਚੇ ਲਾਉਂਦੀ ਫਿਰੇ ਗੁਰਦੁਆਰੇ, ਮੈਨੂੰ ਖਿਮਾ ਕਰਨਾ, ਜਿੰਨੀ ਕੁ ਮੈਨੂੰ ਗੁਰਮਤ ਸਮਝ ਆਈ ਏ, ਹਜ਼ੂਰ ਕਹਿੰਦੇ ਤੇਰੀ ਸੇਵਾ ਪ੍ਰਵਾਨ ਨਹੀਂ ਗੀ।

ਇਹ ਸਾਰੀ ਪੌੜੀ ਤਿੰਨ ਪੌੜੀਆਂ ਇਕੱਠੀਆਂ ਨੇ। ਜੇ ਮੈਂ ਉੱਧਰ ਚਲਾ ਗਿਆ ਨਾ ਤੇ ਮੇਰਾ ਸਾਰਾ ਸਮਾਂ ਇੱਧਰ ਖਰਚ ਹੋ ਜਾਣਾ, ਉਹ ਮੈਨੂੰ ਸਾਰੀਆਂ ਕੰਠੀਆਂ। ਪਰ ਵਾਪਸ ਆਉਣਾ ਕਿਉਂਕਿ ਸਾਰਾ ਸ਼ਬਦ ਖੁੱਲ੍ਹਣਾ। ਇਹ ਸਾਡੇ ਸਿਰ ਤੇ ਸਤਸੰਗ ਜੀ ਪਿੱਤਰਾਂ ਦਾ ਕਰਜ਼ਾ, ਪਹਿਲਾ ਕਰਜ਼ੇ ਸਾਡੇ ਮਾਂ ਪਿਓ ਦਾ, ਭੈਣ ਭਰਾ ਦਾ। ਕਿਸੇ ਨੂੰ ਸਮਝ ਆਉਂਦੀ, ਕਿਸੇ ਨੂੰ ਨਹੀਂ, ਉਹ ਕਹਿੰਦੇ ਜੀ ਤੁਹਾਡਾ ਤੇ ਫਰਜ਼ ਹੈ। ਉਹ ਭਲਿਆ ਉਹਨਾਂ ਦਾ ਫਰਜ਼ ਹੈ, ਤੇਰੇ ਵੀ ਤੇ ਕੁਝ ਫਰਜ਼ ਨੇ ਉਹਨਾਂ ਦੇ ਨਿਮਿੱਤ। ਹੁਣ ਤੂੰ ਜਵਾਨ ਹੋ ਗਿਆ, ਉਹ ਬਜ਼ੁਰਗ ਹੋ ਗਏ ਨੇ, ਉਹਨਾਂ ਤੈਨੂੰ ਪਾਲਿਆ, ਤੇਰੀ ਸੇਵਾ ਕੀਤੀ, ਹੁਣ ਤੂੰ ਉਹਨਾਂ ਦੀ ਕਰ। ਦੂਜਾ ਸਾਡੇ ਸਿਰ ਦੇ ਉੱਤੇ ਕਰਜ਼ੇ ਗੁਰਮੁਖੋ ਦੇਵਤਿਆਂ ਦਾ। ਦੇਵਤੇ ਕੌਣ ਨੇ? ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਇਹਨਾਂ ਦਾ ਸਾਡੇ ਸਿਰ ਤੇ ਕੀ ਕਰਜ਼ੇ? ਅੰਨ ਤੂੰ ਖਾਧਾ ਹੈ ਤੇ ਅੰਨ ਖਾ ਕੇ ਉਸ ਅੰਨ ਦਾ ਮੁੱਲ ਚੁਕਾਉਣਾ, ਤੇਰੇ ਕੋਲ ਸਮਰੱਥਾ ਹੈ, ਤੇ ਕਿਸੇ ਭੁੱਖੇ ਨੂੰ ਤੂੰ ਅੰਨ ਖਵਾ ਦੇ। ਤੇਰੇ ਕੋਲ ਸਮਰੱਥਾ ਹੈ। ਇਹ ਗੱਲ ਇੱਥੇ ਨਹੀਂ ਗਈ ਵੀ ਪਾਣੀ ਪਿਆ ਦੇ ਕਿਸੇ, ਇਹਨੂੰ ਥੋੜਾ ਜਿਹਾ ਸਮਝਣਾ। ਕਿਸਾਨ ਦੀ ਕਿੱਲਾ ਪੈਲੀ ਤੇ ਉਹ ਵਿਚਾਰਾ ਟਿਊਬਵੈਲ ਵੀ ਨਹੀਂ ਲਵਾਉਣ ਜੋਗਾ ਤੇ ਉਹਨੂੰ ਪਾਣੀ ਨਹੀਂ ਦਿੰਦੇ ਨਾਲ ਵਾਲੇ ਵੀ ਜੇ ਪਾਣੀ ਨਾ ਦਿਆਂਗੇ ਤੇ ਮਜਬੂਰੀ ਵਿੱਚ ਸਾਨੂੰ ਠੇਕੇ ਤੇ ਦਏਗਾ, ਘੱਟ ਠੇਕੇ ਤੇ ਦੀ ਬੀਜ ਲਾਂਗੇ। ਮੈਨੂੰ ਕਹਿਣ ਲੱਗਾ ਗਿਆਨੀ ਜੀ ਮੈਨੂੰ ਪਾਣੀ ਦੇ ਦਿਓਗੇ? ਮੈਂ ਕਿਹਾ ਤੂੰ ਆ ਚਾਬੀ ਫੜ, ਜਦੋਂ ਤੇਰਾ ਦਿਲ ਕਰੇ ਉਦੋਂ ਖੋਲ ਕੇ ਲਾ ਲਈ ਕਰੇ, ਮੈਂ ਤੇ ਇੱਥੇ ਹੁੰਦਾ ਹੀ ਨਹੀਂ। ਜਦੋਂ ਤੇਰਾ ਦਿਲ ਕਰੇ ਤਾਲਾ ਖੋਲਿਆ, ਸਟਾਰਟਰ ਦਾ ਬਟਨ ਦੱਬਿਆ, ਆਪਣਾ ਕਿੱਲਾ ਭਰ ਲਿਆ ਕਰ। ਪਾਣੀ ਪੀ ਕੇ ਤੂੰ ਜਿੰਦਾ ਏ, ਪਾਣੀ ਤੇ ਤੇਰਾ ਕਬਜ਼ਾ ਨਹੀਂ, ਤੂੰ ਵਲੀ ਕੰਧਾਰੀ ਨਾ ਬਣ, ਪਾਣੀ ਸਾਰਿਆਂ ਦਾ ਸਾਂਝਾ। ਜੇ ਕੋਈ ਗਰੀਬ ਨਹੀਂ ਟਿਊਬਵੈਲ ਲਗਾ ਸਕਦਾ, ਤੇਰੀ ਸਮਰੱਥਾ ਏ, ਗੁੰਜਾਇਸ਼ ਹੈ ਤੇ ਘੰਟਾ ਦੋ ਘੰਟੇ ਉਹਨੂੰ ਟਿਊਬਵੈਲ ਚਲਾ ਲੈਣ ਦੇ। ਜਿਹੜਾ ਜ਼ਿਆਦਾ ਟਿਊਬਵੈਲ ਚੱਲੇਗਾ ਉਹਦਾ ਪੱਤਣ ਥੱਲੇ ਨਹੀਂ ਜਾਣਾ, ਜਿਹੜਾ ਘੱਟ ਚੱਲੇਗਾ ਉਹਦਾ ਪੱਤਣ ਉੱਤੇ ਨਹੀਂ ਆਉਣਾ, ਪੱਤਣ ਸਾਰਿਆਂ ਦੇ ਬਰਾਬਰ ਹੀ ਥੱਲੇ ਜਾਣਗੇ, ਬਰਾਬਰ ਹੀ ਉੱਤੇ ਆਉਣਗੇ। ਤੂੰ ਚਿੰਤਾ ਨਾ ਕਰ, ਇਹ ਪਾਣੀ ਦਾ ਤੇਰੇ ਸਿਰ ਤੇ ਕਰਜ਼ਾ। ਇਸੇ ਤਰ੍ਹਾਂ ਬਸੰਤਰ ਦਾ ਕਰਜ਼ਾ ਹੈ, ਲੂਣ ਦਾ ਕਰਜ਼ੇ, ਘਿਓ ਦਾ ਕਰਜ਼ਾ, ਇਹ ਪਦਾਰਥਾਂ ਦਾ ਤੇਰੇ ਸਿਰ ਤੇ ਕਰਜ਼ਾ। ਇਹ ਵੀ ਲਾ, ਇਹ ਦੇਵਤੇ ਜਿਨ੍ਹਾਂ ਨੂੰ ਲੈ ਕੇ ਤੂੰ ਜ਼ਿੰਦਾ ਹੈ, ਤੇਰੇ ਚ ਐਨਰਜੀ ਹੈ। ਗੁਰਮੁਖੋ ਤੀਜਾ ਕਰਜ਼ਾ ਹੈ ਸਾਡੇ ਸਿਰ ਦੇ ਉੱਤੇ ਗੁਰੂ ਦਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਜ ਬਚਨ ਹੈ। ਗੁਰੂ ਰਾਮਦਾਸ ਮਹਾਰਾਜ ਨੇ ਇੱਕ ਹੋਰ ਥਾਂ ਤੇ ਬਚਨ ਕੀਤਾ ਹੈ। ਮਹਾਰਾਜ ਕਹਿੰਦੇ, ਹਮਰੈ ਮਸਤਕ ਦਾਗ ਦਗਾਨਾ, ਹਮ ਕਰਜ਼ ਗੁਰੂ ਬਹੁ ਸਾਂਢੇ। ਲੋਕੋ, ਮੇਰੇ ਮੱਥੇ ਤੇ ਗੁਰੂ ਨੇ ਮੈਨੂੰ ਦਾਗਿਆ ਹੋਇਆ ਹੈ। ਉਹ ਡੰਮ ਲਾ ਦਿੰਦੇ ਹੁੰਦੇ ਹਨ, ਦਾਗ ਦਿੰਦੇ ਹੁੰਦੇ ਹਨ। ਕਹਿੰਦੇ ਕਿਉਂ ਦਾਗਿਆ? ਕਹਿਣ ਲੱਗੇ ਮੈਂ ਗੁਰੂ ਦਾ ਕਰਜ਼ਾਈ ਹਾਂ ਨਾ। ਕੀ ਕਰਜ਼ਾ ਹੈ? ਮੈਂ ਅਨਾਥ ਸਾਂ, ਮੈਂ ਮੱਥਾ ਟੇਕਿਆ, ਗੁਰੂ ਅਮਰਦਾਸ ਨੂੰ ਤਰਸ ਆ ਗਿਆ, ਪੁੱਤਰ ਕੌਣ ਏ, ਕਿੱਥੋਂ ਆਇਆ? ਆਖਣ ਲੱਗਾ ਜੀ ਮੈਂ ਕੀ ਦੱਸਾਂ ਕਿੱਥੋਂ ਆਇਆ, ਨਾ ਕੋਈ ਭੋਏ, ਨਾ ਪਾਂਡਾ, ਨਾ ਅੱਗਾ, ਨਾ ਪਿੱਛਾ, ਅਨਾਥ ਹਾਂ। ਆ ਬਾਸਰ ਕੇ ਮੇਰੇ ਨਾਨਕੇ ਨੇ ਤੇ ਉਂਜ ਮੈਂ ਲਾਹੌਰ ਦਾ ਵਾਂ। ਉਹਨਾਂ ਨੇ ਹਿੱਕ ਨਾਲ ਲਾਇਆ। ਪਹਿਲੀ ਵਾਰੀ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਮੇਰਾ ਬਾਪੂ ਹਰਦਾਸ ਮੈਨੂੰ ਹਿੱਕ ਨਾਲ ਲਾ ਕੇ ਠੰਡ ਪਾਉਂਦਾ ਸੀ, ਅੱਜ ਮੈਨੂੰ ਬਾਪੂ ਵਾਲਾ ਨਿੱਕ ਗੁਰੂ ਅਮਰਦਾਸ ਕੋਲੋਂ ਮਿਲਿਆ। ਪੁੱਤਰ ਤੂੰ ਇੱਥੇ ਆ ਜਾਇਆ ਕਰ, ਇੱਥੇ ਸੇਵਾ ਕਰਿਆ ਕਰ, ਲੰਗਰ ਛਕ ਲੈ। ਤੇਰੇ ਕੋਲ ਬਸਤਰ ਹੈ? ਨਹੀਂ ਜੀ, ਬਸਤਰ ਤੇ ਆ ਹੀ ਨੇ ਜਿਹੜੇ ਮੈਂ ਪਾਏ ਨੇ, ਇਹਨੂੰ ਬਸਤਰ ਦਿਓ। ਬੱਚੇ ਨੇ ਪੜ੍ਹਨ ਲੱਗ ਪਏ, ਜਵਾਨ ਹੋਏ, ਆਪਣੀ ਬੇਟੀ ਨਾਲ ਸ਼ਾਦੀ ਕਰ ਦਿੱਤੀ ਔਰ ਫਿਰ ਜੋਤੀ ਜੋਤ ਸਮਾਨ ਲੱਗੇ ਤੇ ਤਖ਼ਤ ਤੇ ਬਿਠਾ ਕੇ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ ਤੇ ਆਪ ਜੀ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ ਵੀ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾਹਿਬ ਬਿਧ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮੇਰੇ ਗੁਰੂ ਨੇ ਤੇ ਮੇਰੇ ਤੇ ਇੰਨੇ ਇੰਨੇ ਉਪਕਾਰ ਕੀਤੇ ਤੇ ਮੈਂ ਗੁਰੂ ਵਾਸਤੇ ਅਜੇ ਕੁਝ ਵੀ ਨਹੀਂ ਕਰ ਸਕਿਆ। ਮੇਰੇ ਸਿਰ ਤੇ ਗੁਰੂ ਦਾ ਬਹੁਤ ਕਰਜ਼ਾ। ਅਸੀਂ ਸਾਰੇ ਗੁਰੂ ਦੇ ਕਰਜ਼ਾਈ ਹਾਂ। ਗੁਰੂ ਨੇ ਤੇ ਆਪਣਾ ਸਰਬੰਸ ਵਾਰ ਦਿੱਤਾ ਸਾਡੇ ਵਾਸਤੇ ਤੇ ਅਸੀਂ ਕਦੀ ਇਕੱਲੇ ਬਹਿ ਕੇ ਵੇਖੀਏ, ਸੋਚੀਏ ਵੀ ਅਸੀਂ ਗੁਰੂ ਵਾਸਤੇ ਕੀ ਕੀਤਾ। ਜੇ ਕੀਤਾ ਵੀ
ਤੇ ਗੁਰੂ ਦੇ ਮੁਕਾਬਲੇ ਕੁਝ ਵੀ ਨਹੀਂ ਕੀਤਾ। ਅਸੀਂ ਲੋਕਾਂ ਦੇ ਹੱਕ ਮਾਰ ਮਾਰ

ਇਹ ਗੁਰੂ ਦਾ ਵੀ ਸਾਡੇ ਸਿਰ ਦੇ ਉੱਤੇ ਗੁਰਮੁਖੋ ਕਰਜ਼ਾ, ਤੇ ਚੌਥਾ ਕਰਜ਼ਾ ਹੈ ਰੱਬ ਦਾ। ਉਹ ਕੀ ਹੈ? ਜਦੋਂ ਭੇਜਿਆ ਨਾ ਇੱਥੇ ਧਰਤੀ ਤੇ ਆਤਮਾ ਨੂੰ ਰੱਬ ਨੇ ਕੋਲ ਸੱਦਿਆ, ਇੱਥੇ ਬੈਠ ਮੇਰੀ ਗੱਲ ਸੁਣ ਜੀ, ਹੁਕਮ ਕਰੋ, ਤੈਨੂੰ ਧਰਤੀ ਤੇ ਭੇਜਣਾ। ਮਹਾਰਾਜ ਧਰਤੀ ਕੀ ਹੁੰਦੀ ਹੈ? ਆਖਣ ਲੱਗੇ ਉਹ ਇੱਕ ਲੋਕ ਹੈ, ਉਹਨੂੰ ਮ੍ਰਿਤਯੂ ਲੋਕ ਕਹਿੰਦੇ, ਉੱਥੇ ਤੂੰ ਜਾਣਾ। ਮਹਾਰਾਜ ਉੱਥੇ ਕੀ ਕਰਨਾ? ਕਹਿਣ ਲੱਗੇ ਉੱਥੇ ਸੰਗਤ ਵਿੱਚ ਰੋਜ਼ ਜਾਣਾ ਤੇ ਨਾਮ ਜਪਣਾ। ਅੱਛਾ ਮਹਾਰਾਜ ਉਹ ਕਿਵੇਂ ਦਾ ਹੁੰਦਾ? ਮਹਾਰਾਜ ਕਹਿਣ ਲੱਗੇ ਉੱਥੇ ਭੁੱਖ ਵੀ ਲੱਗਦੀ ਹੈ, ਤੇਹ ਵੀ ਲੱਗਦੀ ਹੈ, ਗਰਮੀ ਵੀ ਲੱਗਦੀ ਹੈ, ਸਰਦੀ ਵੀ ਲੱਗਦੀ ਹੈ, ਇੱਜ਼ਤ ਵੀ ਮਹਿਸੂਸ ਹੁੰਦੀ ਹੈ, ਬੇਇੱਜ਼ਤੀ ਵੀ ਮਹਿਸੂਸ ਹੁੰਦੀ, ਲੋੜਾਂ ਬਣੀਆਂ ਨੇ। ਤੇ ਮਹਾਰਾਜ ਲੋੜਾਂ ਦੀ ਕੀ ਬਣੇਗਾ? ਅਕਾਲ ਪੁਰਖ ਕਹਿਣ ਲੱਗੇ ਲੋੜਾਂ ਤੇਰੀਆਂ ਸਾਰੀਆਂ ਮੈਂ ਪੂਰੀਆਂ ਕਰਾਂਗਾ, ਬਸ ਤੂੰ ਮੇਰੇ ਨਾਲ ਇੱਕ ਵਾਅਦਾ ਕਰ ਵੀ ਮੈਂ ਰੋਜ਼ ਜਾਵਾਂਗਾ ਤੇ ਗੁਰੂ ਗੁਰੂ ਜਪਾਂਗਾ। ਤੁਸੀਂ ਕਹੋਗੇ ਕਿੱਥੇ ਲਿਖਿਆ? ਤੇ ਸ਼੍ਰੀਮਾਨ ਭਾਈ ਗੁਰਦਾਸ ਜੀ ਕਹਿੰਦੇ ਅਸਨ ਬਸਨ ਸੰਗ ਲੀਨੇ, ਮੰਗ ਕੇ ਉੱਥੋਂ ਸਾਰਾ ਕੁਝ ਲਿਆ, ਉਹ ਬਚਨ ਦੀਨੇ ਜਨਮ ਲਏ ਸਾਧ ਸੰਗ ਸ੍ਰੀ ਪ੍ਰਭ ਤੇ ਆਏ ਹੈ। ਮੈਂ ਜਨਮ ਲੈ ਕੇ ਰੋਜ਼ ਸੰਗਤ ਵਿੱਚ ਜਾ ਕੇ ਗੁਰੂ ਗੁਰੂ ਜਪਾਂਗਾ। ਫਿਰ ਕੀ ਹੋਇਆ? ਇਹਾਂ ਆਏ ਦਾਤਾ ਬਿਸਰਾਏ ਦਾਸੀ ਲਪਕਾਏ। ਇੱਥੇ ਆਉਂਦਿਆਂ ਸਾਰ ਰੱਬ ਭੁੱਲ ਗਿਆ ਤੇ ਰੱਬ ਦੀ ਦਾਸੀ ਜਿਹੜੀ ਮਾਇਆ ਸੀ ਉਹ ਮਨੋ ਨਾ ਵਿਸਰੈ ਮੰਗੈ ਦਮਾ ਦਮ, ਉਹ ਅਵਸਥਾ ਬਣ ਗਈ। ਇਹ ਗੁਰੂ ਨਾਲ ਕਮਿਟਮੈਂਟ ਕੀਤੀ ਸੀ ਤੇ ਉਹ ਕਰਜ਼ ਸਾਡੇ ਸਿਰ ਤੇ ਵੇ, ਕਿਉਂਕਿ ਉਹਨੂੰ ਨਿਭਾਇਆ ਤੇ ਹੈ ਨਹੀਂ। ਗੁਰੂ ਰਾਮਦਾਸ ਕਹਿੰਦੇ ਨੇ ਤੂੰ ਗੁਰੂ ਕੋਲ ਨਿਮਾਣਾ ਹੋ ਕੇ ਜਾ, ਗੁਰੂ ਜਦੋਂ ਤੈਨੂੰ ਨਾਮ ਦੀ ਦਾਤ ਬਖਸ਼ੇਗਾ ਨਾ ਤਾਂ ਕੀ ਹੋਵੇਗਾ? ਤੇਰਾ ਪਿਤਰਾਂ ਦਾ ਰਿਣ, ਤੇਰਾ ਦੇਵਤਿਆਂ ਦਾ ਰਿਣ, ਤੇਰਾ ਗੁਰੂ ਦਾ ਰਿਣ, ਤੇਰਾ ਪਰਮਾਤਮਾ ਦਾ ਰਿਣ, ਇੱਕ ਰਿਣ ਨਹੀਂ, ਗੁਰਨਾਮ ਦਿਓ ਰਿਣ ਲਾਥਾ, ਤੇਰੇ ਸਾਰੇ ਕਰਜ਼ੇ ਹੀ ਲੈ ਜਾਣਗੇ। ਨਾਮ ਜਪਣ ਨਾਲ ਆਖੋ ਸਤਨਾਮ ਸ੍ਰੀ, ਸਾਰੇ ਕਰਜ਼ੇ ਲੈ ਜਾਣਗੇ। ਨਾਮ ਤੇ ਜਪ ਦੋ ਸਾਰੇ ਕਰਜ਼ੇ ਲੈ ਜਾਣ। ਮੇਰੇ ਮਨ ਭਜ ਰਾਮ ਨਾਮ ਸਭ ਅਰਥ, ਨਾਮ ਜਪ ਸਾਰਾ ਅਰਥ ਤੈਨੂੰ ਪ੍ਰਾਪਤ ਹੋ ਜਾਏਗਾ, ਸਾਰੇ ਪਦਾਰਥ ਤੈਨੂੰ ਪ੍ਰਾਪਤ ਹੋ ਜਾਣਗੇ।

ਹੈ ਸਤਸੰਗਤ ਜੀ, ਕਿਉਂਕਿ ਹੈ ਹੀ ਮਾਇਆ, ਪਰ ਉਂਝ ਨਿਰੀ ਕਰੰਸੀ ਮਾਇਆ ਨਹੀਂ। ਗੁਰੂ ਰਾਮਦਾਸ ਮਹਾਰਾਜ ਨੇ ਬੜਾ ਸੁੰਦਰ ਵਿਆਖਿਆ ਕੀਤੀ ਹੈ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਸਵੇਰੇ ਸਵੇਰੇ ਜਪਜੀ ਨਹੀਂ, ਸਵੇਰੇ ਸਵੇਰੇ ਸਭ ਤੋਂ ਪਹਿਲਾਂ ਅਖਬਾਰ ਨੂੰ ਹੱਥ ਪਾਇਆ। ਮਾਫ ਕਰਨਾ, ਗੱਲ ਸਮਝਣ ਲਈ ਬੇਨਤੀ ਕਰ ਰਿਹਾ, ਅਖਬਾਰ ਪੜ੍ਹਨਾ ਮਾੜੀ ਗੱਲ ਨਹੀਂ, ਪਰ ਜਪਜੀ ਦੇ ਟਾਈਮ ਤੇ ਜੇ ਅਖਬਾਰ ਪੜ੍ਹੀ ਤੇ ਅਖਬਾਰ ਮਾਇਆ ਬਣ ਗਈ। ਆਸਾ ਕੀ ਵਾਰ ਦਾ ਕੀਰਤਨ ਚੱਲ ਰਿਹਾ ਹੈ, ਉਸ ਵੇਲੇ ਫੋਨ ਦੇ ਵਿੱਚ ਨਵੀਆਂ ਨਵੀਆਂ ਸਟੋਰੀਆਂ ਚੱਲ ਰਹੀਆਂ ਨੇ, ਉਹ ਫੋਨ ਵਿੱਚ ਜਿਹੜੇ ਪ੍ਰੋਗਰਾਮ ਨੇ ਉਹ ਮਾਇਆ ਬਣ ਗਏ। ਮਤਲਬ ਕੋਈ ਵੀ ਉਹ ਪਦਾਰਥ ਜਦੋਂ ਨਿਰੰਕਾਰ ਨਾਲ ਜੁੜਨਾ ਹੈ ਉਦੋਂ ਸੰਸਾਰ ਨਾਲ ਜੁੜ ਗਿਆ, ਉਹ ਸੰਸਾਰ ਮਾਇਆ ਬਣ ਗਿਆ। ਕਦੀ ਅਖਬਾਰ ਮਾਇਆ ਬਣ ਗਈ, ਕਦੀ ਸੈੱਲ ਫੋਨ ਮਾਇਆ ਬਣ ਗਿਆ, ਕਦੀ ਪਰਿਵਾਰ ਮਾਇਆ ਬਣ ਗਿਆ। ਹਰੇਕ ਉਹ ਵਸਤੂ ਜਿਹਦੇ ਮੋਹ ਵਿੱਚ ਖਚਤ ਹੋ ਕੇ ਜੀਵਨ ਦਾ ਪ੍ਰਯੋਜਨ ਭੁੱਲ ਜਾਏ ਉਹ ਮਾਇਆ। ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਬਿਨ ਗੁਰ ਮੂੜ ਪਏ ਹੈ ਮਨ, ਮਾਇਆ ਬਾਰੇ ਥੋੜ੍ਹੀ ਥੋੜ੍ਹੀ ਦੱਸ ਹੋਰ ਵੀ ਪਾਈ ਹੈ। ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਓ। ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ। ਦੁੱਖ ਸੁੱਖ ਇਹ ਜੀਉ ਬੰਦ ਹੈ ਹਉਮੈ ਆਵੇਗਾ, ਇਹ ਵੀ ਮਾਇਆ ਹੈ ਗੁਰਮੁਖੋ। ਦੁੱਖ ਸੁੱਖ, ਦੁੱਖ ਨਾ ਆਉਣ ਸੁੱਖ ਆਉਣ, ਤੁਸੀਂ ਹੈਰਾਨ ਹੋਵੋਗੇ, ਇਹ ਵੀ ਮਾਇਆ। ਮਾਇਆ ਵਿੱਚੋਂ ਨਿਕਲਣਾ ਕੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ, ਨਹੀਂ ਤੇ ਦੁੱਖ ਸੁੱਖ ਇਹ ਜੀ ਉਹ ਵੱਧ ਹੈ ਹਉਮੈ ਆਵੇ ਜਾ। ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ, ਕਿਉਂਕਿ ਤਿੰਨ ਸਾਧੂ ਚਰਨ ਨਾ ਸੇਵੇ ਕਬ ਹੂ। ਉਹਨਾਂ ਨੇ ਕਦੀ ਗੁਰੂ ਦੇ ਚਰਨਾਂ ਦੀ ਸੇਵਾ ਸਿਮਰਨ ਨਹੀਂ ਕੀਤਾ। ਤਿੰਨ ਸਭ ਜਨਮ ਅਕਾਥਾ, ਉਹਨਾਂ ਦਾ ਸਾਰਾ ਜਨਮ ਵਿਅਰਥ ਚਲਾ ਗਿਆ, ਕਿਉਂਕਿ ਜੋ ਕਰਨਾ ਸੀ ਉਹ ਸ਼ੁਰੂ ਹੀ ਨਹੀਂ ਕੀਤਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਜਿਨ੍ਹਾਂ ਜਿਨ੍ਹਾਂ ਨੇ ਗੁਰਮੁਖੋ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ, ਗੁਰੂ ਚਰਨਾਂ ਨਾਲ ਜੁੜੇ, ਸਿਮਰਨ ਕੀਤਾ, ਗੁਰੂ ਵਾਲੇ ਬਣੇ, ਗੁਰੂ ਗੁਰੂ ਜਪਿਆ, ਤਿੰਨ ਸਫਲ ਉਹ ਜਨਮ ਸਨਾਥਾ, ਉਹ ਸਨਾਥੇ ਹੋ ਗਏ, ਉਹ ਖਸਮ ਵਾਲੇ ਬਣ ਗਏ। ਤੇ ਖਸਮ ਵਾਲੇ ਅਕਾਲ ਪੁਰਖ ਨੇ ਗੁਰੂ ਦੇ ਮਾਧਿਅਮ ਨਾਲ ਸੰਗਤ ਜੀ ਉਹਨਾਂ ਦਾ ਜਨਮ ਕਾਮਯਾਬ ਕਰ ਦਿੱਤਾ, ਉਹਨਾਂ ਦਾ ਆਉਣਾ ਮੁਬਾਰਕ ਹੋ ਗਿਆ। ਹਾਂਜੀ, ਮੋਕੋ ਕੀ ਜੈ ਦਾਸ ਦਾਸ ਦਾਸਨ ਕੋ। ਹੇ ਵਾਹਿਗੁਰੂ ਜੀ, ਐਸੀ ਕਿਰਪਾ ਕਰੋ ਮੈਨੂੰ ਆਪਣੇ ਸੇਵਕਾਂ ਦੇ ਸੇਵਕਾਂ ਦਾ ਸੇਵਕ ਬਣਾ ਲਓ। ਸਿੱਧਾ ਤੁਹਾਡਾ ਸੇਵਕ ਬਣਨਾ ਤੇ ਮੇਰੀ ਹੈਸੀਅਤ ਨਹੀਂ, ਤੁਸੀਂ ਤੇ ਬਹੁਤ ਵੱਡੇ ਹੋ, ਮੈਂ ਤੇ ਬੜਾ ਗੁਨਾਹਗਾਰ। ਇੰਨਾ ਕੋ ਤਰਸ ਕਰੋ ਵੀ ਆਪਣੇ ਸੇਵਕਾਂ ਦੇ ਸੇਵਕਾਂ ਦਾ ਹੀ ਸੇਵਕ ਬਣਾ ਲਓ, ਇੰਨੀ ਵੀ ਨਮਰਤਾ। ਐਵੇਂ ਨਹੀਂ ਐਡੇ ਵੱਡੇ ਮਾਨ ਮਿਲਦੇ ਸਾਧ ਸੰਗਤ ਜੀ। ਜਦੋਂ ਗੁਰੂ ਰਾਮਦਾਸ ਮਹਾਰਾਜ ਬਾਬਾ ਸ੍ਰੀ ਚੰਦ ਕੋਲ ਆਏ ਨਾ, ਤੇ ਉਹ ਸਾਖੀ ਤੁਸੀਂ ਸੁਣਦੇ ਹੋ ਕੇਸਾਂ ਦੇ ਵਧਾਉਣ ਵਾਲੀ, ਤੇ ਮਹਾਰਾਜ ਨੇ ਨਿਮਰਤਾ ਵਿੱਚ ਕਿਹਾ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਲਈ। ਤੇ ਪਤਾ ਕੀ ਨਿਕਲਿਆ ਸ੍ਰੀ ਚੰਦ ਦੇ ਮੂੰਹ ਚੋਂ? ਕਹਿਣ ਲੱਗਾ, ਇਸੀ ਤੌਰ ਘਰ ਲੁੱਟਿਓ ਹਮਾਰਾ, ਇਸ ਨਿਮਰਤਾ ਨਾਲ ਹੀ ਤੁਸੀਂ ਸਾਡਾ ਘਰ ਲੁੱਟ ਲਿਆ। ਗੁਰੂ ਮੇਰਾ ਪਿਤਾ ਤੇ ਗੁਰਿਆਈ ਲੈਣਾ ਲੈ ਗਿਆ, ਗੁਰੂ ਦਾਤੂ ਦਾਸੂ ਦਾ ਪਿਤਾ ਤੇ ਗੁਰਿਆਈ ਅਮਰਦਾਸ ਲੈ ਗਿਆ, ਗੁਰੂ ਮੋਹਨ ਤੇ ਮੋਹਰੀ ਦਾ ਪਿਤਾ ਤੇ ਗੁਰਿਆਈ ਤੁਸੀਂ ਲੈ ਗਏ, ਇਸੀ ਤੌਰ ਘਰ ਲੁੱਟਿਓ ਹਮਾਰਾ, ਇਸ ਨਿਮਰਤਾ ਨਾਲ ਹੀ ਤੁਸੀਂ ਸਾਡਾ ਘਰ ਲੁੱਟਿਆ। ਉਹਨੇ ਇੱਦਾਂ ਕਿਹਾ, ਮੁਕੋ ਕੀਜੇ ਦਾਸ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ, ਹੇ ਸਾਰੇ ਜਗਤ ਦੇ ਨਾਥ ਮੇਰੇ ਤੇ ਦਇਆ ਕਰੋ, ਮੇਰੇ ਤੇ ਤਰਸ ਕਰੋ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥ। ਸਾਧ ਸੰਗਤ, ਜਿਹਨੂੰ ਅੱਖਾਂ ਤੋਂ ਦਿਸੇ ਨਾ ਨਾ, ਉਹ ਕਿਸੇ ਰਾਹ ਤੇ ਤੁਰ ਨਹੀਂ ਸਕਦਾ, ਉਹਦੇ ਵਾਸਤੇ ਫਿਰ ਕੋਈ ਪ੍ਰਬੰਧ ਕਰਨਾ ਪੈਂਦਾ, ਕੋਈ ਉਹਦਾ ਹੱਥ ਫੜਦਾ, ਕੋਈ ਹੋਰ ਕਿਸੇ ਤਰ੍ਹਾਂ ਵੀਲ ਚੇਅਰ ਤੇ ਬਿਠਾ ਕੇ ਅਸੀਂ ਤੁਸੀਂ ਲਿਜਾਂਦੇ ਹਾਂ,
ਉਹ ਆਪ ਨਹੀਂ ਨਾ ਜਾ ਸਕਦਾ ਕਿਉਂਕਿ ਉਹਨੂੰ ਦਿਸਦਾ ਨਹੀਂ। ਇਸੇ ਪ੍ਰਕਾਰ ਜਿਹੜਾ ਆਤਮਕ ਪੱਖੋਂ ਅੰਨਾ ਹੈ ਉਹਨੂੰ ਹਰੀ ਦਾ ਮਾਰਗ ਨਹੀਂ ਦਿਸਦਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਹਰੀ ਦਾ ਮਾਰਗ ਨਹੀਂ ਦਿਸਦਾ। ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਨ ਨਾ ਹੈ, ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਏ। ਇੱਕ ਬਹਿਰੂਨੀ ਤੌਰ ਤੇ ਅੰਨਾ ਹੁੰਦਾ ਹੈ, ਇੱਕ ਅੰਦਰੂਨੀ ਤੌਰ ਤੇ ਅੰਨਾ ਹੁੰਦਾ। ਬਹਿਰੂਨੀ ਤੌਰ ਤੇ ਅੰਨਿਆਂ ਦੀ ਗਿਣਤੀ ਬੜੀ ਥੋੜੀ ਹੈ, ਅੰਦਰੂਨੀ ਤੌਰ ਤੇ ਅੰਨਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਹਮ ਹਮ ਬਹੁ ਵਚਨ ਹੈ। ਅੰਦੂਲੇ ਗਿਆਨਹੀਨ, ਆਤਮਕ ਪੱਖੋਂ ਅੰਨੇ ਆ, ਸਾਡੇ ਕੋਲ ਗਿਆਨ ਵੀ ਕੋਈ ਨਹੀਂ। ਦੁਹਰਾ ਕੇ ਕਹਿੰਦੇ ਨੇ ਅਗਿਆਨੀ। ਮਹਾਰਾਜ ਤੁਸੀਂ ਦੱਸੋ ਕਿਉਂ ਚਾਲੇ ਮਾਰਗ ਪੰਥਾ, ਅਸੀਂ ਤੁਹਾਡੇ ਦੱਸੇ ਹੋਏ ਮਾਰਗ ਤੇ ਤੁਹਾਡੇ ਪੰਥ ਤੇ ਕਿਵੇਂ ਚੱਲੀਏ, ਸਾਨੂੰ ਤੇ ਦਿਸਦਾ ਹੀ ਕੋਈ ਨਹੀਂ। ਤੇ ਫਿਰ ਇੱਕ ਤਰਸ ਕਰੋ, ਹਮ ਅੰਦੂਲੇ ਕਹੋ ਗੁਰ ਅੰਚਲ ਦੀਜੈ। ਅੰਚਲ ਵੈਸੇ ਕਹਿੰਦੇ ਆਂਚਲ ਨੂੰ, ਹਿੰਦੀ ਦਾ ਸ਼ਬਦ ਹੈ ਆਂਚਲ, ਜਿਵੇਂ ਬੀਬੀਆਂ ਨੇ ਦੁਪੱਟਾ ਲਿਆ ਹੁੰਦਾ। ਕੋਈ ਵੀ ਕੱਪੜਾ ਹਜ਼ੂਰੀਆ ਕਹਿ ਲਈਏ, ਕੋਈ ਬਸਤਰ ਕਹਿ ਲਈਏ, ਜਿਹੜਾ ਕਿਸੇ ਦੂਜੇ ਨੂੰ ਇੱਕ ਪਾਸਿਓਂ ਫੜਾ ਕੇ ਇੱਕ ਪਾਸਿਓਂ ਆਪ ਫੜ ਕੇ ਉਹਨੂੰ ਆਪਣੇ ਪਿੱਛੇ ਪਿੱਛੇ ਤੋਰ ਲਈਏ। ਸਤਿਗੁਰੂ ਤੁਸੀਂ ਕਿਰਪਾ ਕਰਕੇ ਆਪਣਾ ਪੱਲਾ ਫੜਾ ਦਿਓ, ਇੱਦਾਂ ਕਹਿ ਲਓ ਠੇਠ ਪੰਜਾਬੀ। ਹਮ ਅੰਦਲੇ ਕਹੋ ਗੁਰ ਅੰਚਲ ਦੀਜੈ, ਆਪਣਾ ਪੱਲਾ ਫੜਾ ਦਿਓ ਤੇ ਤੁਹਾਡੀ ਦਇਆ ਦੇ ਨਾਲ ਫਿਰ ਕੀ ਹੋਵੇਗਾ, ਜਨ ਨਾਨਕ ਚੱਲੈ ਮਿਲਨਥਾ। ਅਸੀਂ ਤੁਹਾਡੇ ਨਾਲ ਮਿਲ ਕੇ ਅਸੀਂ ਵੀ ਸੰਸਾਰ ਤੋਂ ਯਾਤਰਾ ਸ਼ੁਰੂ ਕਰਕੇ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਸਪੀਡ ਬ੍ਰੇਕਰ ਲੰਘ ਕੇ ਆਸਾ ਤ੍ਰਿਸ਼ਨਾ ਦੀਆਂ ਕਾਟੀਆਂ ਪਾਰ ਕਰਕੇ ਆਨੰਦਗੜ੍ਹ ਰਿਆਸਤ ਵਿੱਚ ਪ੍ਰਵੇਸ਼ ਹੋ ਕੇ ਮਹਿਬੂਬ ਦਾ ਚਵਾਰਾ ਲੱਭ ਕੇ ਅਸੀਂ ਬੇਗਮਪੁਰੇ ਸ਼ਹਿਰ ਵਿੱਚ ਪ੍ਰਵੇਸ਼ ਕਰਕੇ ਮਹਿਬੂਬ ਦੇ ਚਵਾਰੇ ਤੇ ਚੜ੍ਹਨ ਲਈ ਧਰਮ ਖੰਡ, ਗਿਆਨ ਖੰਡ, ਚਰਮ ਖੰਡ, ਕਰਮ ਖੰਡ ਪੌੜੀ ਤੇ ਪੈਰ ਰੱਖ ਕੇ ਅਸੀਂ ਵੀ ਡੋਰ ਕਰੀਏ ਤੇ ਸੱਚਖੰਡ ਦਾ ਦਰਵਾਜ਼ਾ ਖੁੱਲ ਜਾਏ ਤੇ ਸਾਡੇ ਮੂੰਹ ਉਵੇਂ ਨਿਕਲ ਜਾਏ, ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਣੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਉਹ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ, ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਇੱਟੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਜਨ ਕੌਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਆਨੰਦ ਵਾਜੇ, ਆਨੰਦ ਸੁਣੋ ਵਟ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ

मैं सुख कण, कोई न जाने तुमरा अंत, पूछे ते उचा भगवंत सगल समग्री।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਰਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆਵੇਂ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ

ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਉੜ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇਮ, ਆਸਾ ਕੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਕ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁੱਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਵੇ ਚਲਾਇਓ ਪੰਥ ਸਭ।

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ। ਸ਼ਾਮੀ ਜੋ 4:30 ਵਜੇ ਤੋਂ ਲੈ ਕੇ 6 ਵਜੇ ਤੱਕ ਨਾਮ ਸਿਮਰਨ ਵੀ ਹੋਣੇ ਹਨ, ਆਪ ਸੰਗਤਾਂ ਨੇ ਉਸਦਾ ਵੀ ਲਾਹਾ ਲੈਣਾ ਜੀ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ।

ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹ ਮਿਟਾਵੋ ਸਿਮਰੋ ਜਾ ਬਿਸੰਪਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪ੍ਰਾਨ ਸਿਮਰਤ ਸੁਧ ਆਖਿਅਰ ਕਿਨੇ ਰਾਮ ਨਾਮ ਇਕ ਆਖਿਅਰ ਕਿਨਕਾ ਇਕ ਜਿਹ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨ ਆਵੇ ਕਾਂਖੀ ਇਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਗਲ ਨਾ ਲਾਗੈ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਥੇ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਹਿ ਸੁਝੈ

ਮਹਿ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਧਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇਮਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ

ਵਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਹ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗਾਸਨ ਪ੍ਰਭ ਕੈ ਸਿਮਰਨ ਅਨਹਤ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹ ਸੇ ਜਨ ਜਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲੰਗ ਬੇਦੀ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ

ਬ੍ਰਹਸਪਤੀ ਜਹ ਮਾਤ ਪਿਤਾ ਸਤਮੀਤ ਨ ਭਾਈ ਮਨ ਊਹਾ ਨਾਮ ਤੇਰੈ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾਪ ਪਰ ਹਰੇ ਗੁਰਮੁਖ ਨਾਮ ਜਪ ਹਉ ਮਨ ਮੇਰੇ ਨਾਨਕ ਪਾਵ ਸੁਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ

ਸਾਚੀ ਪਿਹਿਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਦ ਬਹੁਮੂਚ ਬਹੁਤ ਸਿਆਣਪ ਜਮ ਕਾ ਭਉ ਬੇ ਆਪੈ ਅਨਕ ਜਤਨ ਕਰ ਤ੍ਰਿਸਣ ਨਾ ਧਰਾਪੈ ਭੇਖ ਅਨੇਕ ਅਗਣ ਨਹੀਂ ਬੂਝੈ ਕੋਟ ਉਪਾਵ ਦਰਗਹਿ ਨਹੀਂ ਸਿੱਜੈ ਛੂਟ

ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁੱਖ ਮੂੜਿਆਂ ਦ ਵਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ।

ਨਾਲ ਅਣਖ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਣ ਅਨੇਤ ਬਿਰਖ ਕੀ ਸਾਇਆ ਸਿਉ ਰੰਗ ਲਾਵੇ ਉਹ ਬਿਨ ਸੇ ਉਹ ਮਨ ਪਛਤਾਵੇ ਜੋ ਦੀਸੇ ਸੋ ਚਾਲਣ ਹਾਰ ਲਭਤ ਰਹਿਓ ਤਹ ਅੰਧ ਅੰਧਾਰ

ਆਵੇ। ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰਹੁ ਤਿਸ ਰਸਨਾ।

ਉੱਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ। ਜਿਹ ਪ੍ਰਸਾਦ ਭੁੱਖਣ ਪਹਿਰੀ ਜੈ ਮਨ ਤਿਹ ਸਿਮਰਤ ਕਿਉਂ ਆਲਸ ਕੀ ਜੈ। ਜਿਹ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤਿਹ ਬ੍ਰਹਮ ਕੋ ਕਬ ਹੂ ਨਾ ਬਿਸਾਰੀ। ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬੰਤ ਬਨਾਈ। ਉਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਏ ਜੋ ਏਕ ਅਲਖ ਹੈ ਈ ਹਾਂ ਨਾਨਕ ਤੇਰੀ ਰੱਖੈ। ਜਿਹ

ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੇ ਸਾਚਰੇ ਮਨ ਮੇਰੇ ਤੋਂ ਤਾ ਸਿਉ ਰਾਜ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬਿੰਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਾਤੂਤਮ ਹੋਏ

ਸੋ ਗਿਆਨ ਸਾਧਕ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉਪਰ ਜਤਨ ਸਾਧਕ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਹਿ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ ਸਾਧਕ

ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸਵ ਪ੍ਰਸੰਨ ਸਾਧ ਸੰਗ ਦੁਸ਼ਮਣ ਸਵਾਮੀ ਸਾਧੂ ਕੈ ਸੰਗ ਮਹਾਂਪੁਨੀਤ ਸਾਧ ਸੰਗ ਕੇਸ ਸਿਉ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ

ਮਹਾਨ ਬ੍ਰਹਮ ਗਿਆਨੀ ਉਚੇ ਉਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਹੇ ਨਾਨਕ ਜਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਕਿਰੀ ਨਾਥ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਪ੍ਰਮਾਇਆ ਬ੍ਰਹਮ ਗਿਆਨੀ ਤੇ ਕਸ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ

ਬਣ ਤੇ ਬਿਨ ਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਵਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰ ਨਿਤ ਨੀਤ ਮਨ ਤਨ ਅਰਪੇ ਬਿਸਨ ਪ੍ਰੀਤ।

ਭੂਮੰਡਲ ਕਈ ਕੋਟ ਸਸੀ ਅਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ।

ਪ੍ਰਗਟਾਵੇ। ਚਾਹ ਕਉ ਆਪਣੀ ਕਰੇ ਬਖਸੀਸ, ਤਾਕਾ ਲੇਖਨ ਗਣੇ ਜਗਦੀਸ਼। ਜੀਉ ਪਿੰਡ ਸਭ ਤਿਸਕੀ ਰਾਸ, ਘਰ ਘਰ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣ ਤੇ ਆਪ ਬਨਾਈ, ਨਾਨਕ ਜੀ ਵੈ ਦੇਖ ਵਡਾਈ।

ਸ਼ੈਲੈ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਓ ਕੋ ਨਾਹਿ ਨਾਨਕ ਸੰਤ ਭਾਵੇ ਤਾਏ ਪੀਂ ਖਤ ਪਾਹੇ

ਦੁਖੀਆਰਦੀਨ ਸੰਤ ਕੇ ਨਿੰਦਕ ਅਵਸਰ ਵਿਰੋਗ ਸੰਤ ਕੇ ਨਿੰਦਕ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਸ ਕਾ ਪੀ ਹੋਏ ਮੁਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ

ਮਹਾਰਾਜ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਤੇ ਟੁੱਟੈ ਸੰਤ ਕਾ ਦੁਖੀ ਕਦੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤਕੀ ਲੋਥਾ।

ਨਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੇ ਕੋਈ ਉਤਦ ਮਨ ਮਹਿ ਕਰਨ ਕਾਰ ਕਰ ਮਨ ਮੇਰੇ ਸਤ ਬਿਵਹਾਰ

ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਿਤ ਸੋਦਿਤ ਸੋਦਿਤ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ। ਨਹਿ ਕਿਹ ਜਨਮੈ ਨਹਿ ਕਿਛ ਮਰੇ ਆਪਣ ਚਲਤ ਆਪ ਹੀ ਕਰੇ। ਆਵਣ ਜਾਵਣ ਦ੍ਰਿਸ਼ਟ ਅਣ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ।

ਕਰਤਾਰ ਜੋ ਕਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰ ਅਜਾਣ ਕੌਣ ਬਸ ਤਾਹੀ ਤੇਰੇ ਸੰਗ ਲਫਟ ਰਹੇ ਰਸ ਡੋਬੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜਬ ਮਾਣ ਰਿਹੋ ਮਨ ਬੋਲ ਰਾਮ ਨਾਮ ਹਿਰਦੈ ਮਹਿ ਤੋਲ ਲਾਦ ਖੇ ਬਸੰਤੇ ਸੰਗ ਚਾਲ ਵਰਤੇ ਆਂਗ ਬਿਖਿਆ ਜਨ ਜਾਲ ਧਨ ਧਨ ਕਹਿ ਸਭ

ਸਾਧ ਕਿਤੋ ਹੁਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਣਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ।

ਭਰਪੂਰ ਰਹਿ ਪੂਰਨ ਸਭ ਠਾਇ ਨਾਨਾ ਬਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪ੍ਰਿਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਣ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ

ਮਨ ਮੇਰੇ ਤਿਨ ਕੀ ਓਟ ਲੇਹ, ਮਨ ਤਨ ਆਪਣਾ ਤਿਨ ਜਨ ਦੇਹ, ਜਿਨ ਜਾਣੇ ਆਪਣਾ ਪ੍ਰਭੁ ਵਿਸਾਤਾ, ਸੋਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੇ, ਤਿਸ ਕੈ ਦਰਸ ਸਭ ਪਾਪ ਮਿਟਾਵੇ, ਹਵਰ ਸਿਆਨ ਸਗਲੀ ਛਾਣ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਹੋ ਵੀ ਤੇਰਾ ਨਾਨਕ, ਤਿਸ ਜਨ ਕੈ ਪੂਜੋ ਸਤ ਪੈਰਾ ਸਲੋਕ।

ਕਾਰ ਤੇ ਹਟੈ ਸਤਿਗੁਰ ਸਿਹ ਕਉ ਨਾਮ ਤਨ ਦੇਹ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿਹ ਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿਹ ਕਉ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰੰਗ

ਪ੍ਰਭ ਸੁਆਮੀ ਆਪਣੀ ਕਿਰਪਾ ਨਿਸਾਮ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।

ਪ੍ਰਗਾਸ ਭਗਤ ਭਾਏ ਆਤਮ ਪ੍ਰਗਾਸ ਤਿਤ ਘਰ ਹੈ ਜਾਏ ਬਸੇ ਬਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਵਣ ਮਿਟੇ ਪ੍ਰਭ ਸੇਵ ਆਵ ਤੇ ਆਂਗ ਸਰਨ ਗੁਰਦੇਵ।

ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ

ਕੌਣ ਸੁਟੇ ਕੌਣ ਬੰਧਨ ਬਾਧੇ। ਆਪਣੇ ਆਪ ਆਪ ਹੀ ਤਰ ਜਾ ਨਾਨਕ, ਆਪਣੇ ਰੂਪ ਆਪ ਹੀ ਉਪਰ ਜਾ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹ ਕਿਆ ਧੋਤਾ। ਜਹ ਨਿਰੰਜਨ ਨਿਰੰਕਾਰ ਨਿਰਵਾਣ, ਤਹ ਕੌਣ ਕਵਮਾਨ ਕੌਣ ਅਭਿਮਾਨ। ਜਹ ਸਰੂਪ ਕੇਵਲ ਜਗਦੀਸ, ਤਹ ਛਲ ਛਿਦਰ ਲਗਤ ਕਉ ਕੀਸ।

ਤੇ ਉਸ ਉਹਦੇ ਸਿਰ ਤੇ ਹਾਥ ਜਿਸ ਭਾਵੇ ਤੁਸੀਂ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਓ। ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ। ਮਾਣੇ ਅੰਤਰ ਵਿਸ਼ਵਾਸ ਕਰਮਾਨਿਆ ਕਰਨ ਹਾਰੇ ਨਾਨਕੇ ਕੁਜਾਨਿਆ।

ਇਹ ਲੋਕ ਸੁਖੀ ਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰਹੋ ਆਨੰਦ ਗੁਣ ਗਾਵਹੁ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਉ ਪ੍ਰਾਣ ਤਰਨ ਕਹਿ ਸੁਆਉ ਆਠ ਪੈਰ ਪ੍ਰਭ ਭੇਖੋ ਨੇਰਾ ਮੇਤੇ ਅਗਿਆਨ ਬਿਨਸੇ ਅੰਧੇਰਾ

ਬੋਧ ਪੋਧ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤੈਨ ਮੈਂ ਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ

ਲਾਜ ਕਵਨ ਨਿਕਟ ਕਵਨ ਕਹੀਏ ਦੂਰਿਆ ਪੇ ਆਪ ਆਮ ਪ੍ਰਭੂਰੇ ਆਮ ਦੁਰਗਾ ਜਿਸ ਆਮ ਜਨਾਏ ਨਾਨਕ ਤੇ ਜਨ ਆਮ ਬਜਾਏ ਸਰਭੂਤ ਆਵਰਤਾਰਾ ਸਰਵਨੈਣ ਆਪੇਖਨਹਾਰਾ ਸਗਲ ਸਮਗਨੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਣਾ।

ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਗਾਵੇਤਾ ਸਮਦਰਸੀ ਇਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਣੇ ਇਹ ਫਲ ਤਿਸ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਓ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ,

ਕਾਰ ਹੋ ਕਰੇ ਤੇਰਾ ਕਾਰ ਸਭ ਸੁਵਾਰਣ ਸਭਨਾ ਗਲਾ ਸਮਰਾ ਸੁਆਮੀ ਸੋ ਕਿਉਂ ਮਨ ਵਸਾਰੇ ਕਹੇ ਨਾਨਕ ਮਾਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਦਾ ਤੇਰਾ ਸਭ ਕਿਸੇ ਹੈ ਜਿਸ ਦੇਹ ਸੋ ਪਾਵੇ ਸਦਾ

ਵਾਹਿਗੁਰੂ ਤੁਹਾਡੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਕੋਈ ਨਾਮ ਨਾ ਜਾਣੇ ਮੇਰਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਜਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮੱਤ ਉੱਚੀ ਮੱਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦੇ ਸਦਾ ਸਹਾਈ ਦਿੱਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਦਰ ਕਰਦੇ ਪ੍ਰੀਤਵਾਨ ਭਾਈ ਨਰਿੰਦਰ ਸਿੰਘ ਅਤੇ ਬੀਬੀ ਸੁਖਜਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਆਪਣੀ ਬੇਟੀ ਏਕਮ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਮਾਤਾ ਗੁਰਦੇਵ ਕੌਰ ਦੀ ਉਹਨੇ ਤੰਦਰੁਸਤੀ ਵਾਸਤੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਦਾ ਉਹ ਟਾਸਰਾ ਲੈ ਕੇ ਤੁਰਕੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਪਰਿਵਾਰ ਦੀ ਸੱਚੇ ਪਾਤਸ਼ਾਹ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀਓ ਇੱਕ ਮੁਕੌਰ ਨੂੰ ਵਿੱਦਿਆ ਦੇ ਦਾਨ ਗੁਰਮਤ ਦੇ ਦਾਨ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਮਾਤਾ ਗੁਰਦੇਵ ਕੌਰਾਂ ਨੂੰ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀਓ ਪਰਿਵਾਰ ਵੱਲੋਂ ਆਪਣੇ ਬੱਚੇ ਦੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਾਸਤੇ ਭਾਈ ਦੀ ਸਫਲਤਾ ਵਾਸਤੇ ਸੱਚੇ ਪਾਤਸ਼ਾਹ ਜੀਓ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਬੱਚੇ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਵਿੱਦਿਆ ਦੇ ਦਾਨ ਗੁਰਮਤ ਦੇ ਦਾਨ ਬਖਸ਼ਣੇ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਪਛਾ ਕੇ ਹਾਜ਼ਰ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪੜਦੇ ਕਜਨੇ ਸੱਚੇ ਪਾਤਸ਼ਾਹ ਜੀ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ
ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਸਾਹਿਬ ਜੀਓ ਪੁੱਤਾ ਮਾਤਾ ਕੀ ਆਸੀਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ ਸਾਹਿਬਾਂ ਨੇ ਰਹਿਮਤ ਕੀਤੀ ਹੈ, ਪਰਿਵਾਰ ਵੱਲੋਂ ਆਪਣੀ ਬੱਚੀ ਦੇ ਜਨਮ ਦਿਨ ਦੇ ਸ਼ੁਕਰਾਨਾ ਕਰਦਿਆਂ ਹੋਇਆਂ ਤੁਰਕੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ। ਸਾਹਿਬਾਂ ਅੱਗੇ ਅਰਦਾਸ ਬੇਨਤੀ ਹੋਈ ਹੈ, ਉਪਰੰਤ ਸਤਿਗੁਰਾਂ ਨੇ ਸ੍ਰੀ ਮੁੱਖ ਵਾਗ ਬਖਸ਼ ਕੀਤੀ ਹੈ, ਸ੍ਰੀ ਮੁੱਖ ਵਾਗ ਬਖਸ਼ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੋ ਸਮੂਹ ਪਰਿਵਾਰ ਦੇ ਮੇਰਾ ਭਰਿਆ ਹੱਥ ਰੱਖਣ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਰੀ ਹੈ, ਨਾਲ ਨਾਲ ਜੋ ਨਾਮ ਸਿਮਰਨ ਆਰੰਭ ਹੋਣੇ ਹਨ।

अपने ठाकुर के हो चेरी चरण गहे जग जीवन प्रभ के।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੂ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵਿਸਾਹੂ। ਦਰਸ਼ਨ ਦੇਖ ਜਿਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚੇਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਔਖੀ ਘੜੀ ਨਾ ਦੇਖਣ ਦੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤੀ ਅਜੂਨੀ ਸਹਿਭੰਗ ਗੁਰ ਪ੍ਰਸ਼ਾਦ ਜਪ ਆਦਿ ਸਾਚੀ ਜੁਗਾਦਿ ਸਾਚੀ ਹੈਪੀ ਸਾਚੀ ਨਾਨਕ ਹੋਸੀ ਪੀ ਸੱਚ। ਇੱਕ ਓਂਕਾਰੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਭੰਗ ਗੁਰ ਪ੍ਰਸ਼ਾਦ ਜਪ ਆਦਿ ਸਾਚੀ ਜੁਗਾਦਿ ਸਾਚੀ ਹੈਪੀ ਸਾਚੀ ਨਾਨਕ ਹੋਸੀ ਪੀ ਸੱਚ।

ਮੰਤਰ ਸਰਬ ਕੋ ਗਿਆਨ, ਚਹੁੰ ਵਰਨਾਮੈ ਜਪੇ ਕਉ ਨਾਮ, ਜੋ ਜੋ ਜਪੇ ਤਿਸ ਕੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਏ, ਕਰ ਕਿਰਪਾਂਤਰ ਉਰਤਾਰੇ, ਪਸ਼ੂ ਪ੍ਰੇਤ ਮੁਗਧ ਪਾਥਰ ਕੋ ਤਾਰੇ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ, ਕਾਹੂ ਜੁਗਤ ਕਿਤੇ ਨਾ ਪਾਈਆ ਧਰਮ, ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ, ਜਿਸ ਕੈ ਮਨ ਪਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾ ਦਸੰਤਨ ਪਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਣ, ਸੋ ਦਾਸ ਦਰ ਗੈ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋਝੀ ਪਰੇ, ਸਗਲ ਸੰਗਾਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸਉ ਕਹਾਵੇ, ਤੈਸਾ ਹਰਖ ਤੈਸਾ ਉਸੋਗ, ਸਦਾ ਅਨੰਤ ਨਹੀਂ ਬਿਯੋਗ, ਤੈਸਾ ਸਵਰਨ।

ਸਤਾਈ ਸਾਈ ਜੁਗਤ ਨਾਨਕੋ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇ ਜਿਤ ਕਰ ਰਾਖੀ ਤੈਸਾ ਤਿੰਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਾਪਾ ਵੀ ਸੂਈਫਨ ਹੋਗ ਪਸਰ ਆਪ ਹੋਏ ਅਨੰਤ ਰੰਗ ਲਖੇ ਨ ਜਾਹੇ ਪਰ ਬ੍ਰਹਮ ਕੈ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ

ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੇ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰੇ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲਿਓ ਮਾਰਗ ਗੋਬਿੰਦ, ਮਿਟ ਹੈ ਪਾਪ ਜਪਿਆ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮਥਾ, ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ

ਸੁਖੀ ਏਕੋ ਏਕ ਏਕ ਪਿਛਾਨੇ ਇਤਤ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨੇ ਨਾਨਕ ਤਿਨੇ ਨਰਿੰਜਨ ਜਾਣੇ ਗੁਰ ਪ੍ਰਸ਼ਾਦ ਆਪਣੇ ਆਪ ਸੂਝੈ ਤਿਸਕੀ ਜਾਨੋ ਤ੍ਰਿਸ਼ਨਾ ਬੂਝੈ ਸਾਧ ਸੰਗ ਹਰ ਹਰ ਜਸ ਕੈਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਤਮੈ ਸੋਈ ਨਿਰਬਾਣ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਪੂਖ ਨਾਨਕ ਤਿਸੈ ਨਾ ਲੱਗ ਹੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੀ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕਹੂੰ ਕਿਸ ਤੇ ਡਰੇ ਜੈਸੇ ਸਤ ਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸ਼ਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਏ ਅਸਤੂਲ ਨਾ ਕਿਸ ਜਨਮੇ ਨਾ ਕਿਛ ਮਰੇ ਆਪਣ ਚਲ ਤਾਪ ਹੀ ਕਰੇ ਆਵਣ ਜਾਵਣ ਦਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪ ਥਾਪ ਅਬਨਾਸੀ ਨਾਹੀ ਕਿਸ ਖੰਡ ਤਾਰਨ ਤਾਰੇ ਹੋ ਬ੍ਰਹਮੰਡ ਅਲਖ ਆਪੇ ਪੁਰਖ ਪ੍ਰਤਾਪ ਆਪ ਜਪਾਈ ਤਨ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਸੋ ਬਾਵੰਤ ਸਗਲ ਸੰਸਾਰ ਉਦਰੇ ਤਿੰਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਰਨ ਪ੍ਰਭ ਕੇ ਸੇਵਕ ਦੁਖ ਬਸਾਰਨ ਆਪੇ ਮੇ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਪਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੋ ਕਿਰਪਾ ਕਰੇ ਵੱਡ ਪਾਗੇ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ ਜੋ ਕਿਛ ਕਰੇ ਸੁਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਈ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਜੈਸਾ ਸਤ ਸਾ ਦ੍ਰਿਸ਼ਟਾਣਾ ਜੇ ਤੇ ਉਪਜੈ ਤਿਸ ਮਾਹੇ ਸਮਾਏ ਓਏ ਸੁਖ ਨਿਦਾਨ ਉਨਹੂੰ ਬਣ ਆਏ

ਹਰ ਨਾਉ ਸਿਮਰ ਸਿਮਰੇ ਸਦਾ ਸੁਖ ਪਾਉ। ਪਾਉ ਬਿਨ ਸੇ ਪੂਰਨ ਹੋਏ ਆਸ, ਭਗਤ ਪਾਏ ਆਤਮ ਪਰਗਾਸ। ਤਿਤ ਘਰ ਜਾਏ ਬਸੇ ਅਬਨਾਸੀ, ਕਹੋ ਨਾਨਕ ਕਾਟੀ ਜਮ ਫਾਸੀ। ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ। ਆਵਾਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਉਂ ਰਤਨ ਜਨਮ ਕਾ ਹੋਏ ਉਦਾਰ, ਹਰ ਹਰ ਸਿਮਰ ਪ੍ਰਾਣ ਆਧਾਰ। ਅਣਕ ਉਪਾਵ ਨਾ ਛੂਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਬਾਂਸਤ ਨਾਨਕ ਫਲ ਪਾਏ। ਸੰਗ ਨ ਚਾਲਸ ਤੇਰੇ ਤਣਾ, ਤੂੰ ਕਿਆ ਲਿਪਟਾਵੇ ਮੂਰਖ ਮਨਾ। ਸੁਤ ਮੀਤ ਕਟੰਬ ਅਰ ਬਨੰਤਾ, ਇਨ ਤੇ ਕਹੋ ਕਉਂ ਤੁਮ ਕਵਣ ਸਨਾਤਾ। ਰਾਜ ਰੰਗ ਮਾਇਆ ਵਿਸਤਾਰ, ਇਨ ਤੇ ਕਹੋ ਕਵਣ ਸਟਕਾਰ। ਅਸਹਤੀ ਰਥ ਸਵਾਰੀ, ਝੂਠਾ ਡੰਫ ਝੂਠ ਪਸਾਰੀ। ਜਿਨ ਦੇ ਤਿਸ ਬੁਝੇ ਨਾ ਬੇਕਾਨਾ, ਨਾਮ ਬਿਸਾਰ ਨਾਨਕ ਪਸਤਾਨਾ। ਗੁਰ ਕੀ ਮਾਤੂ ਲਿਹੋ ਐਆਣੇ, ਭਗਤ ਬਿਨਾ ਬਹੁ ਡੁਬੇ ਸਿਆਣੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਪੋ ਅਵਰੈ ਨਾਮ ਜਪਾਵੂ, ਸੁਣਤ ਕਹਿਤ ਰਹਿਤ ਗਤ ਪਾਵੂ। ਸਾਰ ਪੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਉ। ਗੁਣ ਗਾਵਤ ਤੇਰੇ ਉਤਰ ਸਮੈਲ, ਬਿਨਸ ਜਾਏ ਹਉਮੈ ਵਿਖ ਫੈਲ। ਹੋਹੇ ਅਚਿੰਤ ਬਸੇ ਸੁਖ ਨਾਲ, ਸਾਸ ਗਰਾਸ ਹਰ ਨਾਮ ਸਮਾਲ। ਸਾਡ ਸਿਆਨਪ ਸਗਲੇ ਮਨਾ, ਸਾਧ ਸੰਗ ਪਾਵੇ ਸਚ ਧਨਾ। ਹਰ ਪੂੰਜੀ ਸੱਚ ਕਰੋ ਬਿਹਾਰ, ਈਹਾ ਸੁਖ ਦਰਗਹਿ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾਂ ਕੈ ਮਸਤਕ ਲੇਖ। ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹ। ਏਕ ਸਕੈ ਗੁਣ ਗਾਉ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਿਹੋ ਪ੍ਰਭ ਵਿਆਪ। ਅਣਕ ਵਿਸਤਾਰ ਏਕ ਤੇ ਪਏ, ਏਕ ਅਰਾਧ ਪ੍ਰਾਸਤ ਗਏ।

ਨਿਰਯੋਗ ਜਿਸ ਪਾਵੇ ਤਿਸ ਆਪਣ ਨਾਇ ਲਾਵੇ ਜਿਸ ਪਾਵੇ ਤਿਸ ਖੇਲ ਖਿਲਾਵੇ ਬੇਸਮਰਥ ਅਗਨਤ ਤੋਲੈ ਜਿਉਂ ਬੁਲਾਵੋ ਤੋ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰੇ ਨਾਨਕੇ ਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਹਾਰ ਆਪੇ ਏਕ ਆਪ ਵਿਸਤਾਰ ਜਾਂਤ ਸਿਪਾਵੇ ਤਾਂ ਸਿਸ਼ਟ ਉਪਾਏ ਆਪਣੇ ਪਾਣੇ ਲਈ ਸਮਾਏ ਤੁਮ ਤੇ ਪਿੰਨ ਨਹੀਂ ਕਿਸ ਕੋਏ ਆਪਣ ਸੂ ਸਭ ਜਗਤ ਪਰੋਏ ਜਾਂ ਕੋ ਪ੍ਰਭ ਜਿਉ ਆਪ ਬਜਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਥਾ ਨਾਨਕ ਸਗਲ ਸਿਸ਼ਟੀ ਕਾ ਜੇਤਾ ਜੀ ਜੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਵਾ ਜਿਸ ਮਨੋ ਬਸਾਰੇ ਤੇ ਤਜੇ ਅਵਰ ਕਹਾਂ ਕੋ ਜਾਏ ਸਭ ਸਿਰੇ ਇੱਕ ਨਿਰੰਜਨ ਰਾਏ ਜੀ ਕੀ ਜੁਗਤ ਜਾਂਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਦਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਹਾਰ ਪੂਰਨ ਪੂਰੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਿਤਪਾਲੇ ਜੀਅਨ ਬਹੁ ਭਾਤ ਜੋ ਜੋ ਰਚੇ ਸੁਤ ਸੇ ਤਿਆਤ ਤਿਸ ਪਾਵੇ ਜਿਸ ਲਏ ਮਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉਪਰ ਨਹੀਂ ਵਿਚਾਰ ਜਾਂ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਣਦਨ ਪੂਜ ਹੈ ਗੁਰ ਕੈ ਪੈਰ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਦਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸਵਾਓ ਆਠ ਪੈਰ ਪ੍ਰਾਪੇਖੋ ਨੇਰਾ ਮਿਟਿਆ ਗਿਆਨ ਬਿਣਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਦ ਬੁਲਤ ਦੇ ਲਿਹੋ ਸਵਾਰੇ ਰਾਮ ਨਾਮ ਅੰਤਰ ਉਰਧਾਰੇ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸਾ ਤਿਸ ਸੱਚ ਪ੍ਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਪਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਾ ਨਿਭੇ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁਰ ਨਾ ਵਹਿ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਭਰੇ ਰਾਖਣ ਹਾਰ ਤਿਆਏ ਨਿਰਪਉ ਜਪੈ ਸਗਲ ਪਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰੇ ਉੱਪਰ ਥਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ ਦਰਸ਼ਨ ਪੇਕਤ ਉਦਰਤ ਸ੍ਰਿਸ਼ਟ ਚਰਨ ਕਮਲ ਜਾਂ ਕੈ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾਂ ਕੈ ਨਿਕਟ ਨਾ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗੇ ਨਾਨਕ ਹਰ ਤਿਆਇਆ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅਧੇਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੇ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ ਨਾਉ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਣ ਸਮਾਦ ਅਨਹਤ ਤਹਿ ਨਾਦ ਕਹਿਣ ਨਾ ਜਾਈ ਅਚਰਜ ਵਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕਟ ਕਟ ਵਿਆਪ ਰਿਹਾ ਭਗਵੰਤ ਤਰਨ ਮੈਂ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਨ ਪਰਬਤ ਹੈ ਪਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦਿਸੇ ਸਮਾਹੇ ਤਿਸ ਤੇ ਪਿੰਨ ਨਹੀਂ ਕੋਠਾਉ
गुर प्रसाद नानक सुख पाऊं, वेद प्राण सिमरत मैं देख, ससी अरसूर नखत्र मैं एक, बाणी प्रभ की सब को बोला, आप अडोल ना कबहू डोले, सर्ब कला कर खेल लै खेल, मोल ना पाई है गुण अमोल, सर्ब ज्योत मैं जाकी ज्योत, तार हो स्वामी उत्पोत, गुर प्रसाद परम का नास, नानक तिन माहे एहो विसास, संत जना का पेखन सब ब्रह्म, संत जना कै हिरदय सब तरम, संत जना सुनो शुभ बचन, सर्ब व्यापी राम संग रचन, जिन जाता तिस की ए रैत, सत बचन साधु सब कैत, जो जो होए सोई सुख माने, करन करामन हर पब जाने, अंतर बसे बार भी ओही, नानक दर्शन देख सब मोही, आप सत किया सब सत, तिस प्रभते सगली उत्पत्ति।

ਮਲਾਏ ਕਵਣ ਨਿਕਟੇ ਕਵਣ ਕਹੀਆ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬਜਾਏ ਸਰਬ ਭੂਤ ਆਪ ਵਰਤਾਰਾ ਸਰਬ ਨਾਨ ਆਪੇ ਖਨਹਾਰਾ ਸਗਲ ਸਮਗਰੀ ਜਾਂ ਕਾ ਤਣਾ ਆਪਣ ਜਸ ਆਪ ਹੀ ਸੁਣਾ ਆਮਣ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਪ ਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਈ ਸਮਾਏ ਇਸਤੇ ਹੋਏ ਸੁਨਾ ਹੀ ਬੁਰਾ ਉਰੈ ਕਹੂੰ ਕਿਨਾ ਕਿਸ ਕਰਾ ਆਪਲਾ ਕਰਤੂ ਤਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਤਾਰੀ ਸਭ ਸਾਚੀ ਓਤ ਪੋਤ ਆਪਣ ਸੰਗਰਾਚ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀ ਆਸਾ ਪਰਵਾਨ ਗੁਰ ਪ੍ਰਸ਼ਾਦ ਨਾਨਕੇ ਹੋ ਜਾਣ ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਓ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦਾ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸ਼ਾਦ ਸਭ ਜਗਤ ਤਰਾਇਆ ਜਨ ਆਮਣ ਕਾ ਇਹ ਸਵਾਉ ਜਨ ਕਹਿ ਸੰਗ ਚਿਤ ਆਵੇ ਨਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕੇ ਓਂਕਾਰੀ ਸਤਿਗੁਰੂ ਪ੍ਰਸ਼ਾਦ, ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕਿਹੜਾ ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੀ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ, ਕਾਰ ਸਭ ਸਵਾਰਨਾ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੁਤ ਦਿਵਸ ਰਾਤ ਦੁਈ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ।

ਨਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਠ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ। ਆਪ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਬਖਸ਼ਿਸ਼ ਕੀਤੀਆਂ ਗੁਰਸਿੱਖ ਪਰਿਵਾਰਾਂ ਨੂੰ, ਉੱਦਮ ਅਤੇ ਉਪਰਾਲਾ ਬਖਸ਼ਿਸ਼ ਕੀਤਾ। ਆਪ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਆਪ ਦੇ ਦਰ ਕਰਦੇ ਸੇਵਕ ਬੀਬੀ ਜੀ ਕਰਮਜੀਤ ਕੌਰ ਵੱਲੋਂ ਆਪਣੀ ਭਾਬੀ ਜੀ ਪਰਮਿੰਦਰ ਕੌਰ ਜੀ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਆਪ ਦੇ ਚਰਨ ਪਰਸੇ ਹਨ। ਸਤਿਗੁਰੂ ਜੀ ਰਹਿਮਤ ਕਰਨੀ, ਬੀਬੀ ਜੀ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਦੇਹ ਅਰੋਗਤਾ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਅੰਗ ਸੰਗ ਸਹਾਈ ਹੋਣਾ, ਸੀਸ 'ਤੇ ਰਹਿਮਤਾਂ ਭਰਿਆ ਹੱਥ ਰੱਖਣਾ। ਆਪ ਦੀ ਦਰ ਘਰ ਦੇ ਸੇਵਕ ਐਡਵਿਨ ਅਤੇ ਬੀਬੀ ਜੀ ਸੰਜਨੀ ਕੌਰ ਵੱਲੋਂ ਆਪਣੇ ਬੱਚੇ ਈਸ਼ਾਨ ਅਤੇ ਸ਼ਿਵਨਾਵ ਦੇ 15ਵੇਂ ਜਨਮਦਿਨ ਦੀ ਖੁਸ਼ੀ ਅੰਦਰ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਸਤਿਗੁਰੂ ਜੀ ਰਹਿਮਤ ਕਰਨੀ, ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰਿਆ ਹੱਥ ਰੱਖਣਾ, ਦੀਰਘ ਆਰਜਾ, ਮਾਤਾ ਪਿਤਾ ਦੇ ਆਗਿਆਕਾਰ, ਮਨ ਨੀਵਾਂ, ਮੱਤ ਉੱਚੀ, ਉੱਚ ਵਿੱਦਿਆ, ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਸੇਵਕ ਪਰਿਵਾਰਾਂ ਦੇ ਸਿਰ 'ਤੇ ਰਹਿਮਤਾਂ ਭਰਿਆ ਹੱਥ ਰੱਖਣਾ, ਦਰੋਂ ਕਰੋ ਨਾਮਦਾਨ ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਵੱਲੋਂ ਬਖਸ਼ੀਆਂ ਦਾਤਾਂ ਵਿੱਚੋਂ, ਆਪ ਜੀ ਵਾਸਤੇ ਸੁੰਦਰ ਰਮਾਲਾ ਹਾਜ਼ਰ ਕੀਤਾ ਸਤਿਗੁਰੂ ਜੀ, ਅੰਗੀਕਾਰ ਕਰਨਾ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਟਕਣੇ, ਕਿਰਤ ਕਮਾਈਆਂ 'ਚ ਬਰਕਤਾਂ, ਕਾਰੋਬਾਰਾਂ 'ਚ ਵਾਧੇ, ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਣੀ, ਅੰਗ ਸੰਗ ਸਹਾਈ ਹੋਣਾ, ਕੜਾਹ ਪ੍ਰਸ਼ਾਦ ਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸਹੀ ਪਿਆਰੇ ਮਿਲੋ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਉ ਚਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਈ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਵਦੇ, ਖੰਡਾ ਜਾ ਕੇ ਹੱਥ ਮੈਂ, ਸੋ ਹਮਰੀ ਰੱਥਿਆ ਕਰੀ, ਗੁਰੂ ਕਲਗੀ ਧਰ ਜਗਦੀ, ਸੋ ਹਮਰੀ ਰੱਥਿਆ ਕਰੀ, ਗੁਰੂ ਕਲਗੀ ਧਰ ਜਗਦੀ, ਮਰੀ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰ ਸਦਾ ਭਜੂ ਜਗਦੀਸ਼ ਸਤਿਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੀ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੀ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੀਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਈ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਈ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸੇਵਕ ਪਰਿਵਾਰਾਂ ਵੱਲੋਂ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਬੀਬੀ ਜੀ ਪਰਮਿੰਦਰ ਕੌਰ ਦੀ ਤੰਦਰੁਸਤੀ ਵਾਸਤੇ ਅਤੇ ਬੱਚੇ ਇਸ਼ਾਨ ਅਤੇ ਸ਼ਿਵਨਾਸ਼ ਦੇ 15ਵੇਂ ਜਨਮ ਦਿਨ ਦੀ ਖੁਸ਼ੀ ਅੰਦਰ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ, ਸਤਿਗੁਰੂ ਜੀ ਰਹਿਮਤ ਕਰਨ, ਸੇਵਕ ਪਰਿਵਾਰਾਂ ਨੂੰ ਦਰੋਂ ਕਰੋ ਨਾਮਦਾਨ, ਸਿੱਖੀ ਸਿਦਕ ਭਰੋਸਾ ਦਾਨ ਅਤੇ ਗੁਰਸਿੱਖੀ ਜੀਵਨ ਦੀ ਬਖਸ਼ਿਸ਼ ਕਰਨ, ਅਤੇ ਬੱਚਿਆਂ ਨੂੰ ਸਤਿਗੁਰੂ ਜੀ ਦੀਰਘਾਰ ਜਾ ਮਾਤਾ ਪਿਤਾ ਦੇ ਆਗਿਆਕਾਰ, ਮਨ ਨੀਵਾਂ ਮਤ ਉੱਚੀ ਗੁਰਸਿੱਖੀ ਜੀਵਨ ਉੱਚ ਵਿੱਦਿਆ, ਸਤਿਗੁਰੂ ਜੀ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨ। ਸੋ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੜਾ ਪ੍ਰਸ਼ਾਦੀ ਦੇਗ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ ਆਪ ਸਾਰਿਆਂ ਨੇ, ਪਿਆਰ ਸਤਿਕਾਰ ਸਹਿਤ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਆਂਦਰ ਜੀਓ ਸਭ ਕਿਸ ਜਾਨ ਲਾ ਸਭ ਕਿਸ ਤੇਰੇ ਵਸ ਤੇਰਾ ਕਰ ਭਲਾ।